0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਰੇਡੀਓ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਦਿਲੋਂ ਬਹੁਤ ਬਹੁਤ ਸਵਾਗਤ ਹੈ ਦੋਸਤੋ। ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਜਿਹਨੂੰ ਮੈਂ ਲੈ ਕੇ ਆ ਰਹੀ ਹਾਂ ਜੀ SBS ਦੇ ਮੈਲਬਰਨ ਸਟੂਡੀਓ ਤੋਂ ਲਾਈਵ। ਹਮੇਸ਼ਾ ਵਾਂਗ ਹੋਣਗੀਆਂ ਜੀ ਪੰਜਾਬੀਆਂ ਨਾਲ, ਪੰਜਾਬੀ ਵਿੱਚ ਪੰਜਾਬੀਆਂ ਬਾਰੇ ਗੱਲਾਂ ਬਾਤਾਂ ਤੇ ਸੁਣਾਂਗੇ ਨਵੇਂ ਪੁਰਾਣੇ ਪੰਜਾਬੀ ਗਾਣੇ। ਪਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ, ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ, ਹਮੇਸ਼ਾ ਵਾਂਗ ਸ਼ੁਰੂਆਤ ਕਰਾਂਗੇ ਜੀ ਦੇਸ਼ ਦੁਨੀਆ ਦੀਆਂ ਖ਼ਬਰਾਂ ਦੇ ਨਾਲ। ਕੁਝ ਕੁ ਮਿੰਟਾਂ ਵਿੱਚ ਲਵਾਂਗੇ ਜੀ ਦੇਸ਼ ਦੁਨੀਆ ਦੀ ਖ਼ਬਰ ਸਾਰ, ਉਹ ਵੀ ਪੰਜਾਬੀ ਵਿੱਚ। ਤੇ ਨਾਲ ਹੀ ਇੱਕ ਵੱਡੀ ਖ਼ਬਰ ਬਣੀ ਹੋਈ ਹੈ ਜੀ ਵੀਜ਼ਾ ਬਦਲਾਵਾਂ ਬਾਰੇ। 1 ਜੁਲਾਈ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਇਆ ਤੇ ਇਸ ਨਵੇਂ ਵਿੱਤੀ ਵਰ੍ਹੇ ਵਿੱਚ ਆਸਟ੍ਰੇਲੀਆ ਨੇ ਲਗਭਗ ਸਾਰੇ ਵੀਜ਼ਾ ਕੈਟੇਗਰੀਜ਼ ਦੀ ਜਿਹੜੀ ਫੀਸ ਹੈ ਉਹ ਵਧਾ ਦਿੱਤੀ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੀ ਜਿਹੜੀ ਫੀਸ ਹੈ ਉਹ ਥੋੜ੍ਹੀ ਬਹੁਤ ਨਹੀਂ ਸਗੋਂ ਬਹੁਤ ਬਹੁਤ ਵਧੀਆ। ਪਰ ਇੰਨੀਆਂ ਫੀਸਾਂ ਬਦਲਣ ਤੋਂ ਬਾਅਦ ਵੀ ਕੀ ਕੁਝ ਕੀਤਾ ਜਾ ਸਕਦਾ, ਕਿਹੜੇ ਰਸਤੇ ਹਜੇ ਵੀ ਖੁੱਲ੍ਹੇ ਨੇ, ਇਸ ਬਾਰੇ ਕਰਾਂਗੇ ਚਰਚਾ ਮਾਹਰਾਂ ਦੇ ਨਾਲ। ਇਸ ਤੋਂ ਇਲਾਵਾ ਅੱਜ ਤੁਹਾਨੂੰ ਲੈ ਚੱਲਾਂਗੇ ਜੀ ਸ਼ੈਪਟਨ, ਤੇ ਸ਼ੈਪਟਨ ਵਿੱਚ ਸਾਡੇ ਸਾਥੀ ਮੌਜੂਦ ਨੇ ਜਿਨ੍ਹਾਂ ਨੇ ਸ਼ੈਪਟਨ ਵਿੱਚ ਇੱਕ ਬਹੁਤ ਹੀ ਸਕਸੈਸਫੁਲ ਮੋਟਲ ਓਨਰ ਯਾਨੀ ਕਿ ਇੱਕ ਕਾਰੋਬਾਰੀ ਦੇ ਨਾਲ ਗੱਲ ਕੀਤੀ ਹੈ, ਤੇ ਉਸ ਕਾਰੋਬਾਰੀ ਦੇ ਨਾਲ ਸਿਰਫ ਉਹਨਾਂ ਦੀ ਸਫਲਤਾ ਬਾਰੇ ਜਾਂ ਉਹਨਾਂ ਦੇ ਸਫ਼ਰ ਬਾਰੇ ਗੱਲ ਨਹੀਂ ਕੀਤੀ

ਕੀਤੀ, ਉਹਨਾਂ ਤੋਂ ਉਹਨਾਂ ਦੀ ਸਫਲਤਾ ਦੀ ਕੁੰਜੀ ਵੀ ਮੰਗੀ ਹੈ ਅਤੇ ਜਾਣਾਂਗੇ ਜੀ ਸਫਲ ਕਾਰੋਬਾਰ ਦੇ ਰਾਜ਼। ਇਸ ਤੋਂ ਇਲਾਵਾ ਦਿਨ ਹੈ ਜੀ ਸ਼ੁੱਕਰਵਾਰ, ਯਾਨੀ ਕਿ ਲਹਿੰਦੇ ਪੰਜਾਬ ਦਾ ਦਿਨ। ਚੱਲਾਂਗੇ ਲਹਿੰਦੇ ਪੰਜਾਬ ਵੱਲ ਵੀ ਅਤੇ ਸੁਣਾਂਗੇ ਸਾਡੇ ਸਾਥੀ ਮਸੂਦ ਮੱਲੀ ਤੋਂ ਕਿ ਅੱਜ ਦਾ ਕਿਹੜਾ ਅਖਾਣ ਹੈ, ਕਿਉਂਕਿ ਇਸ ਨਵੀਂ ਪੋਡਕਾਸਟ ਸੀਰੀਜ਼ ਅਖਾਣ ਕਹਾਣੀ ਦੇ ਜ਼ਰੀਏ ਅਸੀਂ ਜਾਣਦੇ ਹਾਂ ਜੀ ਭੁੱਲੇ ਵਿਸਰੇ ਪੰਜਾਬੀ ਅਖਾਣਾਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ ਅਤੇ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕਿੰਨੀ ਕੁ ਲੋੜ ਹੈ, ਕੀ ਮਹੱਤਵ ਹੈ, ਉਹਦੇ ਬਾਰੇ ਵੀ ਜਾਣਨ ਪਾਵਾਂਗੇ। ਪਰ ਇਹ ਸਾਰਾ ਕੁਝ ਤਾਂ ਮੈਂ ਤੁਹਾਨੂੰ ਸੁਣਾਉਣਾ ਹੈ, ਪਰ ਤੁਹਾਡੇ ਲਈ ਵੀ ਖਾਸਮ ਖਾਸ ਗਿਫਟ ਲੈ ਕੇ ਆਏ ਹਾਂ ਜੀ। ਕਰਨ ਔਜਲਾ ਪੰਜਾਬੀ ਸਿੰਗਰ ਸੁਣਿਆ ਤੇ ਤੁਸੀਂ ਹੋਣਾ ਹੀ ਹੈ ਤੇ ਫੈਨ ਵੀ ਬਹੁਤ ਨੇ ਕਰਨ ਔਜਲਾ ਦੇ। ਕਰਨ ਔਜਲਾ ਦਾ ਕੌਂਸਰਟ ਹੋ ਰਿਹਾ ਜੀ, ਇੱਕ ਨਹੀਂ ਬਹੁਤ ਸਾਰੇ ਕੌਂਸਰਟਸ ਹੋ ਰਹੇ ਨੇ ਤੇ ਉਸ ਕੌਂਸਰਟ ਦੀ ਫ੍ਰੀ ਟਿਕਟਾਂ ਦੇ ਰਿਹਾ SBS ਪੰਜਾਬੀ ਆਪਣੇ ਸਰੋਤਿਆਂ ਨੂੰ। ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਜੀ ਕਰਨ ਔਜਲਾ ਦੇ ਕੌਂਸਰਟ ਦੀ ਫ੍ਰੀ ਟਿਕਟਾਂ, ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇਣਾ ਹੈ ਕਿ ਵਟ ਮੇਕਸ ਯੂ ਦ ਬਿਗੇਸਟ ਕਰਨ ਔਜਲਾ ਫੈਨ। ਤੁਸੀਂ ਕਰਨ ਔਜਲਾ ਦੇ ਜੇ ਫੈਨ ਹੈਗੇ ਹੋ ਤੇ ਕਿਉਂ ਤੁਸੀਂ ਸਭ ਤੋਂ ਵਧੀਆ ਫੈਨ ਹੋ, ਕੀ ਪਸੰਦ ਹੈ, ਕਿਉਂ ਪਸੰਦ ਹੈ, ਇਹਦੇ ਬਾਰੇ ਤੁਸੀਂ ਲੇਖ ਭੇਜੋ, ਵੀਡੀਓ ਭੇਜੋ, ਫੋਟੋ ਭੇਜੋ, ਕੋਈ ਕਹਾਣੀ ਗੱਲਬਾਤ ਭੇਜੋ, ਕੁਛ ਵੀ, ਖੁੱਲ੍ਹਾ ਸੱਦਾ ਹੈ। ਤੁਸੀਂ ਕਰਨ ਔਜਲਾ ਦੇ ਵੱਡੇ ਫੈਨ ਕਿਉਂ ਹੋ, ਇਸ ਬਾਰੇ ਲਿਖ ਕੇ ਭੇਜੋ ਪੰਜਾਬੀ PUNJABI.program PROGRAM@sbs.com.au ਉੱਤੇ। ਦੱਸਣਾ ਜੀ ਕੋਈ ਦਿਲਚਸਪ ਕਿੱਸਾ, ਸਭ ਤੋਂ ਦਿਲਚਸਪ ਜਿਹੜੀ ਐਂਟਰੀ ਹੋਏਗੀ ਉਹਨੂੰ ਦਿੱਤੇ ਜਾਣਗੇ ਜੀ ਫ੍ਰੀ ਡਬਲ ਪਾਸ, ਯਾਨੀ ਕਿ ਦੋ ਦੋ ਟਿਕਟਾਂ ਕੌਂਸਰਟ ਦੀਆਂ ਮੁਫਤ। ਤੇ ਜੇ ਸ਼ੋਅ ਦੇ ਦੌਰਾਨ ਵੀ ਤੁਸੀਂ ਕਰਨੀ ਹੋਵੇ ਗੱਲਬਾਤ, ਕੋਈ ਮਨਪਸੰਦ ਦਾ ਸੁਣਨਾ ਹੋਵੇ ਗਾਣਾ, ਇਹ ਸਾਰਾ ਕੁਝ ਕਰ ਸਕਦੇ ਹੋ ਜੀ SMS ਕਰਕੇ। SMS ਕਰਨ ਲਈ ਨੰਬਰ ਹੈ 0439977677 0439-799-7067। ਜਦੋਂ ਤੱਕ ਤੁਸੀਂ ਕਰ ਰਹੇ ਹੋ ਜੀ SMS, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

0: Hits from Home.
1: You know what they say, four wheels move the body, but two wheels move the soul.
2: Poetry, mate.
1: But don't think my motorcycle or my soul will be moving anytime soon. Got a flat tire.
2: Ah, that's all right. You ride with Geico Motorcycle Insurance and got their 24/7 emergency roadside service. They'll get you back on the road.
1: Ah, beautiful saying. You come up with that?
2: It's not a saying. It's a Geico motorcycle policy.
1: Tomato, tomato.
3: It feels good to ride with help. It feels good to Geico. Emergency roadside service is optional coverage.
4: Australian फौजी भी शामिल है। उत्थे ही संघी सरकार ने नवे सोशल मीडिया पाबंदी कानून का भी प्रस्ताव दिता, जबकि विपक्ष ने इस उत्ते एक 8 हफ्तियां दी सेनेट जांच दी मांग कीती है। सरकार का कहना है कि नवा कानून ऑस्ट्रेलिया दे 16 साल तो घट उम्र दे लोकां दे लई सोशल मीडिया पाबंदी नूं होर मजबूत करन लई तैयार कीता गया। सरकार मुताबक प्रस्तावित तब्दीलियां टेक्नोलॉजी कंपनियां लई जुर्माने दुगने करन अते ई सेफ्टी कमीशन नूं मजबूत जांच शक्तियां देण लई तैयार कीता गया, जदों कि विरोधी धिर दा कहना है कि गठजोड़ बच्चियां लई मजबूत सुरक्षा दा समर्थन तां करदा है, पर नाल ही यह भी चाहुंदा है कि कानून बनन तों पहला सही तरीके नाल जांच कीती जावे। नाल ही प्रधानमंत्री एंथनी अल्बनीजी ने संघी सरकार दे प्रस्तावित जुएबाजी इश्तिहार सुधारां दा भी बचा कीता। इस कानून नूं गठजोड़ अते ग्रीन्स दे समर्थन दे नाल सैनेट दी जांच लई भेजा गया सी। यह कानून टेलीविजन, रेडियो, ऑनलाइन प्लेटफॉर्मां उत्ते खेडां विच जुएबाजी इश्तिहारां उत्ते व्यापक नवीं तब्दीलियां लागू करेगा, पर आलोचकां दा कहना है कि यह सुधार जुएबाजी दे कारण होण वाले नुकसानां नूं घटाउण लई काफी नहीं हन। हिरासत तों बाहर आउण तों बाद आदिवासी औरतां नूं स्थाई रिहायश प्राप्त करन विच मदद करन दे लई इक नवें प्रोग्राम दी प्रशंसा कीती गई है। माहिरां दा कहना है कि यह प्रोग्राम बेघर होण, हिंसा अते अपराध दा सामना करन वालियां औरतां दी मदद करेगा। लीगल एड न्यू साउथ वेल्स एबरिजिनल विमेन लीविंग कस्टडी सर्विसेज दा कहना है कि उन्हां ने साबका कैदियां लई स्थिर रिहायश प्राप्त करन लई इक सफल पायलट प्रोग्राम उत्ते काम कीता। हुण कुछ अंतरराष्ट्रीय खबरां। यूके विच 8 ਲੋਕਾਂ ਨੂੰ ਉਹਨਾਂ ਪੁਰਸ਼ਾਂ ਦੇ ਇੱਕ ਅੰਤਰਰਾਸ਼ਟਰੀ ਨੈਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜੋ ਪੁਰਸ਼ ਕਥਿਤ ਤੌਰ ਉੱਤੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਉਹਨਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਹ ਆਦਮੀ ਆਪਣੀ ਜਾਣ ਪਛਾਣ ਦੀਆਂ ਔਰਤਾਂ ਦੇ ਨਾਲ ਕਰਦੇ ਸੀ, ਜਿਨ੍ਹਾਂ ਵਿੱਚ ਰਿਸ਼ਤੇਦਾਰ, ਸਾਥੀ, ਪਤਨੀ ਸ਼ਾਮਲ ਹਨ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ ਜੋ ਅੰਤਰਰਾਸ਼ਟਰੀ ਅਪਰਾਧ ਦੀ ਵੀ ਜਾਂਚ ਕਰਦੀ ਹੈ ਦਾ ਕਹਿਣਾ ਹੈ ਕਿ ਉਸਨੇ ਫੋਮ ਅਤੇ ਇਸ ਦੀਆਂ ਸ਼ਾਖਾਵਾਂ ਨਾਲ ਜੁੜੇ 270 ਤੋਂ ਵੱਧ ਵਿਅਕਤੀਆਂ ਦੀ ਪਛਾਣ ਵੀ ਕਰ ਲਿੱਤੀ ਹੈ। ਉੱਥੇ ਹੀ ਲੰਡਨ ਦੇ ਨੈਸ਼ਨਲ ਆਰਕਾਈਵਜ਼ ਨੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਨਾਮੇ ਦੀ ਇੱਕ ਦੁਰਲੱਭ ਕਾਪੀ ਦੀ ਖੋਜ ਦਾ ਖੁਲਾਸਾ ਕੀਤਾ। ਆਰਕਾਈਵ ਮੁਤਾਬਕ ਇਹ ਦਸਤਾਵੇਜ਼ 4 July 1776 ਨੂੰ ਅਸਲ ਦਸਤਾਵੇਜ਼ ਉੱਤੇ ਦਸਤਖਤ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਛਾਪਿਆ ਗਿਆ ਸੀ, ਤਾਂ ਜੋ ਇਹ ਖਬਰ ਫੈਲਾਈ ਜਾ ਸਕੇ ਕਿ 13 ਬਾਗੀ ਉੱਤਰੀ ਅਮਰੀਕੀ ਕਲੋਨੀਆਂ ਨੇ ਬ੍ਰਿਟੇਨ ਨਾਲ ਸੰਬੰਧ ਤੋੜ ਦਿੱਤੇ ਨੇ। ਹੁਣ ਗੱਲ ਭਾਰਤ ਦੀ, ਜਿੱਥੇ ਦੀ ਕੇਂਦਰ ਸਰਕਾਰ ਇੱਕ ਨਵੇਂ ਕਾਨੂੰਨ ਉੱਤੇ ਕੰਮ ਕਰ ਰਹੀ ਹੈ। ਇਸ ਕਾਨੂੰਨ ਤਹਿਤ ਵਰਚੁਅਲ ਪ੍ਰਾਈਵੇਟ ਨੈਟਵਰਕ ਭਾਵ VPN ਪ੍ਰਦਾਤਾਵਾਂ ਨੂੰ ਘਟਾਉਣ ਲਈ ਕੰਮ ਕੀਤਾ ਜਾਵੇਗਾ। ਇਹ ਫੈਸਲਾ 2022 ਵਿੱਚ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੋਂਸ ਟੀਮ ਦੁਆਰਾ ਇੱਕ ਵਿਵਾਦਪੂਰਨ ਨਿਰਦੇਸ਼ ਤੋਂ ਬਾਅਦ ਆਇਆ, ਜਿਸ ਵਿੱਚ VPN ਸੇਵਾ ਪ੍ਰਦਾਤਾਵਾਂ ਨੂੰ ਉਹਨਾਂ ਦੇ ਨਾਮ, ਈਮੇਲ, ਸੰਪਰਕ ਨੰਬਰ ਅਤੇ IP ਪਤੇ ਸਮੇਤ ਵੱਡੀ ਮਾਤਰਾ ਵਿੱਚ ਡੇਟਾ ਸਟੋਰ ਕਰਨ ਦੀ ਲੋੜ ਸੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

ਦੋਸਤੋ, ਅੱਜ ਕੱਲ੍ਹ ਇੱਕ ਵੱਡੀ ਖਬਰ ਫੀਫਾ ਵਰਲਡ ਕੱਪ ਵੀ ਬਣਿਆ ਹੋਇਆ। ਆਓ ਫਿਰ ਸੁਣਦੇ ਹਾਂ ਸਾਡੇ ਸਾਥੀ ਪੁਨੀਤ ਟਿੰਕਰਾ ਤੋਂ ਕਿ ਕੀ ਕੁਝ ਚੱਲ ਰਿਹਾ ਫੁੱਟਬਾਲ ਦੀ ਦੁਨੀਆ ਵਿੱਚ।

ਮੈਚ ਦੇ ਦੂਜੇ ਹਾਫ ਵਿੱਚ ਕਮਾਲ ਕਰਨ ਵਾਲੇ ਹੀਰੋ ਹੈਰੀ ਕੇਨ ਅਤੇ ਯੂਰੀ ਟਿਲੇਮੈਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੰਗਲੈਂਡ ਅਤੇ ਬੈਲਜੀਅਮ ਨੂੰ ਰਾਊਂਡ ਆਫ 16 ਵਿੱਚ ਪਹੁੰਚਾ ਦਿੱਤਾ। ਦੂਜੇ ਪਾਸੇ ਸੰਯੁਕਤ ਰਾਜ ਅਮਰੀਕਾ ਨੇ ਵੀ ਬੋਸਨੀਆ ਅਤੇ ਹਰਜ਼ੇਗੋਵਿਨਾ ਤੇ ਜਿੱਤ ਦਰਜ ਕਰਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਇਹ ਹੈ ਫੀਫਾ ਵਰਲਡ ਕੱਪ 2026 ਦੇ 21ਵੇਂ ਦਿਨ ਦਾ ਪੂਰਾ ਹਾਲ। ਫੀਫਾ ਵਰਲਡ ਕੱਪ ਦੇ 21ਵੇਂ ਦਿਨ ਦੀ ਸ਼ੁਰੂਆਤ ਐਟਲੈਂਟਾ ਤੋਂ ਹੋਈ, ਜਿੱਥੇ ਇੰਗਲੈਂਡ ਨੇ 7ਵੇਂ ਮਿੰਟ ਵਿੱਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ DR ਕੋਂਗੋ ਨੂੰ 2-1 ਨਾਲ ਹਰਾ ਦਿੱਤਾ।

0: ਦਿੱਤਾ। ਇੰਗਲੈਂਡ ਦੀ ਟੀਮ ਮੈਚ ਦੇ ਜ਼ਿਆਦਾਤਰ ਸਮੇਂ ਦੌਰਾਨ ਆਪਣੀ ਲੈਅ ਲੱਭਣ ਲਈ ਸੰਘਰਸ਼ ਕਰਦੀ ਨਜ਼ਰ ਆਈ ਅਤੇ ਕੋਂਗੋ ਦੇ ਬਿਹਤਰੀਨ ਗੋਲਕੀਪਰ ਨੇ ਵਾਰ ਵਾਰ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਥ੍ਰੀ ਲਾਇਨਸ ਯਾਨੀ ਇੰਗਲੈਂਡ ਨੂੰ ਉਸ ਵੇਲੇ ਵੀ ਨਿਰਾਸ਼ਾ ਹਾਸਲ ਹੋਈ ਜਦੋਂ ਰੈਫਰੀ ਅਤੇ VAR ਨੇ ਪਹਿਲੇ ਹਾਫ਼ ਦੇ ਅੰਤ ਤੋਂ ਥੋੜਾ ਪਹਿਲਾਂ ਹੈਰੀ ਕੇਨ ਨੂੰ ਪੈਨਲਟੀ ਬਾਕਸ ਵਿੱਚ ਡਿੱਗਣ ਤੇ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ। ਪਰ ਆਖਿਰਕਾਰ ਕੇਨ ਨੇ ਮੈਚ ਦੇ ਅੰਤਿਮ ਪਲਾਂ ਵਿੱਚ 2 ਗੋਲ ਕਰਕੇ ਇੰਗਲੈਂਡ ਨੂੰ ਰਾਊਂਡ ਆਫ 16 ਵਿੱਚ ਪਹੁੰਚਾ ਦਿੱਤਾ, ਜਿੱਥੇ ਹੁਣ ਉਸ ਦਾ ਮੁਕਾਬਲਾ ਇਤਿਹਾਸਕ ਐਜ਼ਟੇਕਾ ਸਟੇਡੀਅਮ ਵਿੱਚ ਮੈਕਸੀਕੋ ਨਾਲ ਹੋਵੇਗਾ। ਉਧਰ ਸੀਐਟਲ ਵਿੱਚ ਬੈਲਜੀਅਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੈਨੇਗਲ ਨੂੰ 3-2 ਨਾਲ ਹਰਾਇਆ, ਜਿੱਥੇ ਕਪਤਾਨ ਯੂਰੀ ਟੈਲੇਮੈਂਸ ਨੇ 2 ਗੋਲ ਕੀਤੇ। 86ਵੇਂ ਮਿੰਟ ਤੱਕ ਸੈਨੇਗਲ 2-0 ਨਾਲ ਅੱਗੇ ਸੀ, ਪਰ ਬੈਲਜੀਅਮ ਨੇ ਵਾਪਸੀ ਕਰਕੇ ਮੈਚ ਨੂੰ ਐਕਸਟਰਾ ਟਾਈਮ ਤੱਕ ਖਿੱਚ ਲਿਆ। ਜਦੋਂ ਮੈਚ ਪੈਨਲਟੀ ਸ਼ੂਟ ਆਊਟ ਵੱਲ ਵੱਧ ਰਿਹਾ ਸੀ ਤਾਂ VAR ਦੀ ਲੰਮੀ ਸਮੀਖਿਆ ਤੋਂ ਬਾਅਦ ਟੈਲੇਮੈਂਸ ਨੇ ਪੈਨਲਟੀ ਹਾਸਲ ਕੀਤੀ ਅਤੇ 125ਵੇਂ ਮਿੰਟ ਵਿੱਚ ਇਸ ਨੂੰ ਬੜੀ ਸ਼ਾਂਤੀ ਨਾਲ ਗੋਲ ਵਿੱਚ ਬਦਲ ਕੇ ਟੀਮ ਨੂੰ ਜਿੱਤ ਦਿਵਾਈ। ਹੁਣ ਰਾਊਂਡ ਆਫ 16 ਵਿੱਚ ਬੈਲਜੀਅਮ ਦਾ ਸਾਹਮਣਾ ਸੰਯੁਕਤ ਰਾਜ ਅਮਰੀਕਾ ਨਾਲ ਹੋਵੇਗਾ। ਸੰਯੁਕਤ ਰਾਜ ਅਮਰੀਕਾ ਨੇ ਬੋਸਨੀਆ ਅਤੇ ਹਰਜ਼ੇਗੋਵਿਨਾ ਨੂੰ 2-0 ਨਾਲ ਹਰਾ ਕੇ ਰਾਊਂਡ ਆਫ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜੋ ਕਿ 2002 ਤੋਂ ਬਾਅਦ ਵਰਲਡ ਕੱਪ ਦੇ ਨੌਕਆਊਟ ਪੜਾਅ ਵਿੱਚ ਉਸ ਦੀ ਪਹਿਲੀ ਜਿੱਤ ਹੈ। ਹਾਫ ਟਾਈਮ ਤੋਂ ਠੀਕ ਪਹਿਲਾਂ ਫਲੋਰੀਨ ਬਾਲਗੁਨ ਨੇ ਪਹਿਲਾ ਗੋਲ ਕਰਕੇ ਟੀਮ ਦਾ ਖਾਤਾ ਖੋਲਿਆ, ਜਿਸ ਤੋਂ ਬਾਅਦ ਮਲਿਕ ਟਲਮੈਨ ਨੇ 82ਵੇਂ ਮਿੰਟ ਵਿੱਚ ਇੱਕ ਸ਼ਾਨਦਾਰ ਫ੍ਰੀ ਕਿੱਕ ਰਾਹੀਂ ਇਸ ਜਿੱਤ ਤੇ ਮੋਹਰ ਲਗਾ ਦਿੱਤੀ। ਹਾਲਾਂਕਿ ਬਾਅਦ ਵਿੱਚ ਬਾਲਗੁਨ ਨੂੰ VAR ਦੀ ਸਮੀਖਿਆ ਤੋਂ ਬਾਅਦ ਰੈੱਡ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ, ਜਿਸ ਕਾਰਨ ਉਹ ਹੁਣ ਬੈਲਜੀਅਮ ਖਿਲਾਫ ਅਮਰੀਕਾ ਦੇ ਅਗਲੇ ਮੈਚ ਵਿੱਚ ਖੇਡ ਨਹੀਂ ਪਾਉਣਗੇ। ਅਤੇ ਹੁਣ ਰੁਕ ਕਰਦੇ ਹਾਂ ਸੋਕਰੂਜ਼ ਵੱਲ। ਮਿਸਰ ਯਾਨੀ ਇਜਿਪਟ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਰਾਊਂਡ ਆਫ 32 ਦੇ ਮੁਕਾਬਲੇ ਤੋਂ ਪਹਿਲਾਂ ਸੋਕਰੂਜ਼ ਨੇ ਡੈਲਸ ਵਿੱਚ ਆਪਣਾ ਪਹਿਲਾ ਸਿਖਲਾਈ ਸੈਸ਼ਨ ਪੂਰਾ ਕਰ ਲਿਆ ਹੈ। ਸਹਾਇਕ ਕੋਚ ਮਾਈਕਲ ਜਾਡੀਨਾਗ ਦਾ ਕਹਿਣਾ ਹੈ ਕਿ ਟੀਮ ਦਾ ਪੂਰਾ ਧਿਆਨ ਮਿਸਰ ਦੀ ਪੂਰੀ ਟੀਮ ਤੇ ਕੇਂਦਰਿਤ ਹੈ, ਨਾ ਕਿ ਸਿਰਫ ਇਸ ਗੱਲ ਤੇ ਕਿ ਉਹਨਾਂ ਦੇ ਸਟਾਰ ਸਟ੍ਰਾਈਕਰ ਮੁਹੰਮਦ ਸੋਲਾਹ ਆਪਣੀ ਹੈਮਸਟ੍ਰਿੰਗ ਦੀ ਸੱਟ ਤੋਂ ਸਮੇਂ ਸਿਰ ਉੱਭਰ ਪਾਉਂਦੇ ਨੇ ਜਾਂ ਨਹੀਂ।
1: A very high level, and you mentioned one who's done it for a very long time. There are others in there that also are doing the job and doing the business at club level and also for the national team. So it's probably more of a collective approach, I'd say, from our perspective.
0: ਸੋਕਰੂਜ਼ ਅਤੇ ਮਿਸਰ ਦਾ ਇਹ ਮੁਕਾਬਲਾ ਸ਼ਨੀਵਾਰ ਸਵੇਰੇ ਖੇਡਿਆ ਜਾਵੇਗਾ, ਜਿਸ ਦਾ ਲਾਈਵ ਪ੍ਰਸਾਰਣ ਸਵੇਰੇ 3 ਵਜੇ ਤੋਂ SBS ਅਤੇ SBS ਔਨ ਡਿਮਾਂਡ ਤੇ ਕੀਤਾ ਜਾਵੇਗਾ। ਤੁਸੀਂ ਟੂਰਨਾਮੈਂਟ ਦੇ 21ਵੇਂ ਦਿਨ ਦਾ ਵਰਲਡ ਕੱਪ ਡੇਲੀ ਅਪਡੇਟ ਸੁਣ ਰਹੇ ਸੀ। ਮੈਂ ਹਾਂ ਪੁਨੀਤ ਢੀਂਗਰਾ। ਫੀਫਾ ਵਰਲਡ ਕੱਪ 2026 ਦਾ ਹਰ ਪਲ ਲਾਈਵ ਅਤੇ ਬਿਲਕੁਲ ਮੁਫ਼ਤ ਦੇਖੋ, ਸਿਰਫ SBS ਅਤੇ SBS ਔਨ ਡਿਮਾਂਡ ਤੇ।

0: partner trusted. Sharma's Kitchen. Yes, there is a difference.
1: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਆਦਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਦ ਉਲੂਰੂ ਸਟੇਟਮੈਂਟ ਫਰੋਮ ਦ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੌਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ਉਲੂਰੂ ਸਟੇਟਮੈਂਟ ਤੇ।
2: Streaming live on SBS On Demand, the Tour de France.
3: It is race on.
2: Shift into gear and watch the world's most brutal showdown.
3: The tension, it is going through the roof.
2: Race for the rivalries, the sacrifice, and the ultimate test of endurance. This isn't just sport, it's pure drama. The Tour de France starts 5th of July on SBS and On Demand.
4: ਵਖਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ। ਦੋਸਤੋ, ਇਸ ਨਵੇਂ ਸਾਲ ਯਾਨੀ ਕਿ ਇਸ ਨਵੇਂ ਵਿੱਤੀ ਵਰ੍ਹੇ ਜਾਂ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਵਿੱਚ ਇੱਕ ਬੜਾ ਵੱਡਾ ਬਦਲਾਅ ਕੀਤਾ ਗਿਆ ਵੀਜ਼ਾ ਫੀਸ ਵਿੱਚ। 1 ਜੁਲਾਈ ਤੋਂ ਯਾਨੀ ਕਿ ਨਵੇਂ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਆਸਟ੍ਰੇਲੀਆ ਨੇ ਲਗਭਗ ਸਾਰੀ ਵੀਜ਼ਾ ਸ਼੍ਰੇਣੀਆਂ ਦੇ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਕਿ TR ਦੀ ਫੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਯਾਨੀ ਕਿ ਫੈਮਿਲੀ ਵੀਜ਼ਾ ਕੈਟੇਗਰੀਜ਼, ਜਿਨ੍ਹਾਂ ਲਈ ਪਹਿਲਾਂ ਹੀ ਸਾਲਾਂ ਦੀ ਲੰਬੀ ਉਡੀਕ ਕਰਨੀ ਪੈਂਦੀ ਹੈ, ਇਹਨਾਂ ਫੈਮਿਲੀ ਕੈਟੇਗਰੀਜ਼ ਵਿੱਚ ਵੀ ਹੁਣ ਅਰਜ਼ੀ ਫੀਸ ਲਗਭਗ 25% ਵਧੀ ਹੈ। PR ਵੀਜ਼ਾ ਅਰਜ਼ੀ ਅਤੇ ਹੁਨਰਮੰਦ ਮਾਈਗ੍ਰੇਸ਼ਨ ਦੀ ਲਾਗਤ ਵਿੱਚ ਵੀ ਵੱਡਾ ਵਾਧਾ ਦੇਖਣ ਨੂੰ ਮਿਲਿਆ। ਇਸ ਦੇ ਚੱਲਦੇ SBS ਪੰਜਾਬੀ ਦੇ ਨਾਲ ਗੱਲ ਕਰਦਿਆਂ ਵੀਜ਼ਾ ਮਾਹਰ ਟਰੱਸਟਿਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਗਿੰਨੀ ਕੋਚਰ ਨੇ ਦੱਸਿਆ ਕਿ ਫੀਸ ਵਿੱਚ ਅਚਾਨਕ ਹੀ ਇੰਨੇ ਵੱਡੇ ਵਾਧੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
5: ਜਿਹੜੀ ਵੀਜ਼ਾ ਫੀਸ ਇਨਕਰੀਜ਼ ਹੁੰਦੀ ਹੈ ਨਾ, ਯੂਜੁਅਲੀ ਇਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ 4-5% ਹੁੰਦੀ ਹੈ, ਪਰ ਇਸ ਵਾਰ ਤਾਂ ਆਲਮੋਸਟ 25% ਤੱਕ ਮੋਸਟ ਆਫ ਦ ਸਬ ਕਲਾਸਿਸ ਦੇ ਵਿੱਚ ਜਿਹੜਾ ਹਾਈਕ ਹੈ ਉਹ ਦੇਖਣ ਨੂੰ ਮਿਲ ਰਿਹਾ। ਪ੍ਰਾਈਸ ਇਨਕਰੀਜ਼ ਹੈ ਨਾ, ਉਹਨੇ CPI ਨੂੰ ਫੋਲੋ ਨਹੀਂ ਕੀਤਾ। ਸਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ, TR ਜਿਹਦੀ ਫੀਸ ਡਿਪਾਰਟਮੈਂਟ ਨੇ ਸਿਰਫ 2-3 ਮਹੀਨੇ ਪਹਿਲਾਂ ਡਬਲ ਕੀਤੀ ਸੀ, 2300-4600 ਕੀਤੀ ਸੀ, ਹੁਣ ਉਹ ਵੀ ਵੱਧ ਕੇ $5,750 ਹੋ ਗਈ ਹੈ। ਸੋ ਫਰੋਮ 4600 ਤੋਂ 5750 ਹੋ ਗਈ ਹੈ। ਤੇ ਜੇ ਤੁਸੀਂ ਮੈਰਿਡ ਹੋ ਤੇ ਅਰਾਊਂਡ $8,000 ਲਾਓਗੇ ਤੁਸੀਂ ਆਪਣੀ TR ਤੇ, ਜੇ ਤੁਹਾਡੇ ਕੋਲ ਡਿਪੈਂਡੈਂਟਸ ਨੇ ਤੇ ਯੂ ਆਰ ਲੁਕਿੰਗ ਐਟ ਅਰਾਊਂਡ $10,000 ਜਸਟ ਟੂ ਅਪਲਾਈ ਟੈਂਪਰੇਰੀ ਰੈਜੀਡੈਂਸ ਵੀਜ਼ਾ ਸਬ ਕਲਾਸ 485। ਪਰਟੀਕੁਲਰ ਸਬ ਕਲਾਸ ਦੇ ਲਈ ਜ਼ਿਆਦਾ ਸ਼ੌਕਿੰਗ ਇਸ ਲਈ ਹੈ ਕਿਉਂਕਿ ਇਹਦੀ ਫੀਸ ਹੁਣੇ ਹੁਣੇ ਡਬਲ ਹੋਈ ਸੀ, 2300 ਤੋਂ ਜਿਵੇਂ ਮੈਂ ਦੱਸਿਆ 4600 ਹੋਈ ਸੀ, ਤੇ ਹੁਣ ਅਗੇਨ ਇਹ ਫੀਸ ਜਿਹੜੀ ਹੈ ਉਹ ਵੱਧ ਗਈ ਹੈ। ਇਸ ਤੋਂ ਬਾਅਦ ਜੇ ਅਸੀਂ ਵਰਕ ਵੀਜ਼ਿਆਂ ਦੀ ਗੱਲ ਕਰੀਏ, ਸਬ ਕਲਾਸ 482 ਉਹਦੀ ਫੀਸ ਹੁਣ $4,015 ਹੋ ਗਈ ਹੈ। ENS ਇੰਪਲੋਇਰ ਨੋਮੀਨੇਸ਼ਨ ਸਕੀਮ ਸਬ ਕਲਾਸ 186 ਇਹਦੀ ਫੀਸ ਪਹਿਲਾਂ $4,910, ਇਹਦੀ ਵੀ ਫੀਸ ਵੱਧ ਕੇ $6,140 6140 ਹੋ ਗਈ ਹੈ। ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਹੋ ਜਿਹੀ ਵੀ ਸਬ ਕਲਾਸ ਹੈਗੀ ਹੈ ਜਿਹਦੀ ਫੀਸ ਵਿੱਚ ਆਲਮੋਸਟ 200% ਵਾਧਾ ਹੋਇਆ, ਬ੍ਰਿਜਿੰਗ ਵੀਜ਼ਾ B, ਜੋ ਕਿ ਇੱਕ ਬਹੁਤ ਹੀ ਸਿੰਪਲ ਜਿਹੀ 1-2 ਪੇਜ ਦੀ ਐਪਲੀਕੇਸ਼ਨ ਹੈ।

0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: ਆਫੀਸਰ ਰਾਈਟ ਤੇ ਉਹਨਾਂ ਨੂੰ ਵਧਾਉਣ ਵਾਸਤੇ ਤੁਸੀਂ ਥੋੜਾ ਬਹੁਤਾ ਇਨਕਰੀਜ਼ ਕਰ ਦਿਓ। ਫਿਰ ਇੱਕ ਹੁੰਦਾ ਜੀ ਮਹਿੰਗਾਈ ਦੇ ਨਾਲ ਨਾਲ ਬਾਕੀ ਚੀਜ਼ਾਂ ਵੱਧ ਰਹੀਆਂ ਤੇ ਥੋੜਾ ਫੀਸ ਵੀ ਵਧੂਗੀ। ਤੀਜਾ ਹੁੰਦਾ ਜੀ ਬਜਟ ਕੀ ਤੁਹਾਡੇ ਥਰੂ ਰੈਵਨਿਊ ਜਨਰੇਟ ਕੀਤਾ ਜਾ ਰਿਹਾ, ਤੁਹਾਡੇ ਕੋਲੋਂ ਪੈਸੇ ਲੈ ਕੇ, ਮਤਲਬ ਟੈਕਸ ਪੇਅਰ ਤੇ ਬੋਝ ਨਹੀਂ ਪਾਉਣਾ ਜੀ, ਜਿਹੜੇ ਵੀਜ਼ਾ ਐਪਲੀਕੈਂਟਸ ਹੈ ਉਹਨਾਂ ਕੋਲ ਪੈਸੇ ਕਢਾਓ। ਔਰ ਚੌਥਾ ਪਾਰਟ ਹੁੰਦਾ ਜੀ ਉਹ ਹੈਗਾ ਮਾਈਗ੍ਰੇਸ਼ਨ ਪਾਲਿਸੀ।
3: ਗਿੰਨੀ ਕੋਚਰ ਦੇ ਮੁਤਾਬਕ ਸਟੂਡੈਂਟ ਵੀਜ਼ਾ ਲੈ ਕੇ ਆਸਟ੍ਰੇਲੀਆ ਆਉਣ ਤੋਂ ਬਾਅਦ ਵੱਖ ਵੱਖ ਵੀਜ਼ਿਆਂ ਤੋਂ ਹੁੰਦੇ ਹੋਏ ਪੀ ਆਰ ਦੀ ਭਾਲ ਕਰਨ

0: This summer, the world's best tennis players are coming back to Cincinnati. The Cincinnati Open returns August 8th through the 23rd. Bigger than ever, with new fan spaces, incredible food, drinks, and entertainment all in one place. Voted Tournament of the Year by the players themselves. Community Weekend starts August 8th. Finals weekend, August 22nd and 23rd. Get your tickets now at cincinnatiopen.com.
1: ਆਸਾਨ ਕੀਤਾ ਹੈ ਐਸ ਪਰ ਦ ਫੀਸ ਰਾਦਰ ਦੈਨ ਕਿ ਉਹ ਕਿਸੇ ਹੋਰ ਵੀਜ਼ੇ ਤੇ ਜਾਣ।
2: ਉੱਥੇ ਹੀ ਨਵਨੀਤ ਦਾ ਮੰਨਣਾ ਹੈ ਕਿ ਇੰਪਲੋਈ ਸਪਾਂਸਰ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ।
3: ਜਿਹੜੇ ਜੈਨੂਅਨ ਲੋਕ ਕੰਮ ਕਰ ਰਹੇ ਹਨ, ਚਾਹੇ ਉਹ 482 ਵੀਜ਼ਾ ਵਾਸਤੇ ਸੀ ਜਾਂ 186 ਵੀਜ਼ਾ ਵਾਸਤੇ ਸੀਗੇ, ਉਹ ਵੈਸੇ ਵੀ ਇੰਪਲੋਈ ਨੂੰ ਸਪਾਂਸਰ ਕਰਨ ਚੋਂ ਹਿਚਕਦੇ ਸੀਗੇ। ਸਿਰਫ ਇਹ ਵੀਜ਼ਾ ਐਪਲੀਕੇਸ਼ਨ ਦੀ ਗੱਲ ਨਹੀਂ ਹੈ, ਇਹ ਇੱਕ ਜਿਹੜੀ ਉਹਨਾਂ ਨੂੰ ਮਿਨੀਮਮ ਸੈਲਰੀ ਦੇਣੀ ਪੈਂਦੀ ਹੈ ਉਹਦੀ ਵੀ ਇੱਕ ਕਾਰਨ ਹੈ। ਸੋ ਉਹ ਵੀ ਵਧਾ ਕੇ ਹੁਣ ਇਹਨਾਂ ਨੇ ਆਲਮੋਸਟ 80,000 ਨੂੰ ਟੱਚ ਕਰਤੀ ਹੈ। ਹੁਣ ਇੱਕ ਆਸਟ੍ਰੇਲੀਅਨ ਉੱਥੇ ਕੰਮ ਕਰੀ ਜਾਂਦਾ 65,000-70,000 'ਚ, ਉਹ ਕਹਿੰਦੇ ਆ ਵੀ ਚਾਹੇ ਉਹ ਇੰਪਲੋਈ ਨੂੰ ਸਪਾਂਸਰ ਕਰਦਾ ਵੀ ਚਾਹੁੰਦੇ ਆ, ਲੇਕਿਨ ਉਹ ਹਮੇਸ਼ਾ ਉਹਨਾਂ ਦਾ ਕੁਐਸਚਨ ਹੁੰਦਾ ਕਿ ਜੇ ਮੇਰੇ ਬਾਕੀ ਇੰਪਲੋਈਸ ਨੂੰ ਪਤਾ ਲੱਗ ਗਿਆ ਤੇ ਵੀ ਮੈਂ ਇਹਨੂੰ ਐਕਸਟਰਾ ਕਿਉਂ ਪੇ ਕਰਾਂ। ਤੋ ਜਿੱਦਾਂ ਜਿੱਦਾਂ ਇਹ ਕੋਸਟ 482 ਵੀਜ਼ਾ ਦੀ ਫੀਸ ਵਧਾ ਕੇ 186 ਵੀਜ਼ਾ ਦੀ ਫੀਸ ਵਧਾ ਕੇ ਇਹ ਕਰ ਰਹੇ ਹਾਂ, ਤਾਂ ਉਹਦੇ ਨਾਲ ਜਿਹੜਾ ਹੈ ਇੰਪਲੋਇਰ ਉਹ ਪਹਿਲਾਂ ਹੀ ਹੱਥ ਖਿੱਚਣੇ ਸ਼ੁਰੂ ਕਰ ਦੇਣਗੇ।
2: ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਦਲਾਅ ਇੱਕ ਚੱਕਰ ਦਾ ਹਿੱਸਾ ਅਤੇ ਮਾਹੌਲ ਫਿਰ ਤੋਂ ਬਦਲੇਗਾ।
3: ਹਮੇਸ਼ਾ ਸਾਈਕਲ ਚੱਲਦੀਆਂ, 4 ਸਾਲ ਚੀਜ਼ਾਂ ਬਹੁਤ ਸਲੋ ਹੋਣਗੀਆਂ, ਬੜਾ ਰਿਲੈਕਸ ਹੋ ਗਏ, ਈਜ਼ਲੀ ਮਿਲਣਗੇ, ਫਿਰ ਇੱਕਦਮ ਦੂਸਰੀ ਗਵਰਨਮੈਂਟ ਆਊਗੀ ਜਦੋਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੁੰਦਾ ਉਹ ਇੱਕਦਮ ਰੋਲਾ ਪਾ ਦੇਣਗੇ, ਫਿਰ ਇੱਕਦਮ ਸਾਈਕਲ 'ਚ ਵੀਜ਼ੇ 'ਤੇ ਇੱਕਦਮ ਬ੍ਰੇਕ ਲਾ ਦੇਣਗੇ, ਫਿਰ ਉਹ 2-3 ਸਾਲ 'ਚ ਇੱਕ ਵੈਕਿਊਮ ਕ੍ਰੀਏਟ ਹੋ ਜਾਂਦਾ ਜਿਹਦੇ ਨਾਲ ਲੋਕਾਂ ਨੂੰ ਇੱਥੇ ਸ਼ੋਰਟੇਜ ਆਫ ਲੇਬਰ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਫਿਰ ਇੱਕਦਮ ਸਾਰਾ ਕੁਛ ਰਿਲੈਕਸ ਕਰ ਦਿੰਦੀ ਹੈ, ਫਿਰ ਰੋਲਾ ਪੈ ਜਾਂਦਾ ਜੀ ਬਹੁਤ ਸਾਰੇ ਇਮੀਗ੍ਰੈਂਟਸ ਆ ਗਏ ਘਰ ਨਹੀਂ ਲੱਭਦੇ ਪਏ, ਫਿਰ ਉਸ ਤੋਂ ਬਾਅਦ ਅਗਲੀ ਗਵਰਨਮੈਂਟ ਆਉਂਦੀ ਹੈ ਉਹ ਇੱਕ ਇਸ਼ੂ ਬਣਾ ਕੇ ਅਤੇ ਉਹ ਉਸ 'ਤੇ ਰੋਕ ਲਾ ਦਿੰਦੀ ਹੈ। ਉਹ ਇਹ ਸਭ ਕੁਛ ਸਾਈਕਲ 'ਤੇ ਚੱਲਣਾ ਕਿ ਇਹ ਜਿਹੜੀ ਹੁਣ ਫਿਲਹਾਲ ਦੀ ਸਖਤਾਈ ਜਿਹੜੀ ਗਵਰਨਮੈਂਟ ਦੀ ਹੈ ਉਹ ਥੋੜ੍ਹੀ ਨਜਾਇਜ਼ ਲੱਗਦੀ ਹੈ, ਬਟ ਹੋ ਸਕਦਾ ਆਉਣ ਵਾਲੇ ਟਾਈਮ 'ਚ ਜਿਹੜੇ ਔਨ ਸ਼ੋਰ ਐਪਲੀਕੈਂਟ ਹੈ ਉਹਨਾਂ ਵਾਸਤੇ ਇਹ ਚੀਜ਼ ਵਧੀਆ ਸਾਬਤ ਹੋਵੇ।
2: ਅਜਿਹੇ ਵਿੱਚ ਹੁਣ ਕਿਹੜੇ ਲੋਕ ਨੇ ਅਤੇ ਅਜਿਹੇ ਕਿਹੜੇ ਵੀਜ਼ਾ ਸਬ ਕਲਾਸ ਨੇ ਜਿਨ੍ਹਾਂ ਰਾਹੀਂ ਅਜੇ ਵੀ ਫਾਇਦਾ ਹੋ ਸਕਦਾ, ਇਸ ਬਾਰੇ ਗਿੰਨੀ ਕੋਚਰ ਦੱਸਦੇ ਨੇ।
1: ਇਸ ਟਾਈਮ ਤੇ ਇੱਦਾਂ ਲੱਗ ਰਿਹਾ ਜੇ ਕਿਸੇ ਨੇ ਆਸਟ੍ਰੇਲੀਆ ਆਉਣਾ ਹੈ ਤਾਂ ਉਹ ਉਹੀ ਕੋਰਸਿਸ ਦੇ ਵਿੱਚ ਆਏ ਜਿਨ੍ਹਾਂ ਦੀ ਡਿਮਾਂਡ ਇੱਥੇ ਬਹੁਤ ਜ਼ਿਆਦਾ ਹੈ। ਜੇ ਤੁਸੀਂ ਕੋਈ ਵੀ ਇਹੋ ਜਿਹੇ ਕੋਰਸਿਸ ਦੇ ਵਿੱਚ ਆਉਂਦੇ ਹੋ ਜਿਨ੍ਹਾਂ ਦੀ ਆਸਟ੍ਰੇਲੀਆ ਦੇ ਵਿੱਚ ਡਿਮਾਂਡ ਨਹੀਂ ਹੈ, ਉਹਨਾਂ ਦੇ ਲਈ PR ਦਾ ਰਾਹ ਅੱਗੇ ਜਾ ਕੇ ਬਹੁਤ ਜ਼ਿਆਦਾ ਔਖਾ ਹੋ ਸਕਦਾ ਹੈ। ਤਾਂ ਜਿਹੜਾ ਆਪਣਾ ਕੋਰਸ ਹੈ ਉਹਨੂੰ ਵਾਈਡਲੀ ਚੂਜ਼ ਕਰੋ, ਜਿਹੜੇ ਵੀ ਇੱਥੇ ਦੇ ਪੋਪੂਲਰ ਕੋਰਸਿਸ ਨੇ, ਫੋਰ ਐਗਜ਼ਾਮਪਲ ਸੋਸ਼ਲ ਵਰਕਰਸ, ਨਰਸਿਸ, ਰਜਿਸਟਰਡ ਨਰਸਿਸ, ਟ੍ਰੇਡ ਕੋਰਸ ਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਕੰਸਟਰਕਸ਼ਨ ਰਿਲੇਟਿਡ ਟ੍ਰੇਡ ਕੋਰਸ, ਜਿਨ੍ਹਾਂ ਨੂੰ ਇਨਵੀਟੇਸ਼ਨ ਬਹੁਤ ਛੇਤੀ ਆ ਰਹੇ ਨੇ। ਨਹੀਂ ਤਾਂ ਤੁਸੀਂ ਆਪਦੇ ਮੁਲਕ ਦੇ ਵਿੱਚ ਰਹਿ ਕੇ ਇਹਨਾਂ ਕੋਰਸਿਸ ਨੂੰ ਪੜ੍ਹ ਕੇ ਇਹਨਾਂ ਦੇ ਵਿੱਚ ਐਕਸਪੀਰੀਅੰਸ ਲੈ ਕੇ ਆਪਦੀ ਸਕਿੱਲ ਅਸੈਸਮੈਂਟ ਕਰਾ ਕੇ ਇੱਥੇ ਪੱਕੇ ਤੌਰ ਤੇ ਆਓ ਪੁਆਇੰਟ ਬੇਸ ਸਿਸਟਮ ਤੇ।
2: ਨਵਨੀਤ ਸਿੰਘ ਦਾ ਵੀ ਕਹਿਣਾ ਸੀ,
3: ਸੋ ਇੱਕ ਮੌਕਾ ਹੈ ਜਿਹੜੇ ਸਟੂਡੈਂਟ ਇੱਥੇ ਹੈਗੇ ਆ ਉਹ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜਿਹੜਾ ਇੰਪਲੋਇਰ ਸਪੋਂਸਰ ਦੇ ਥਰੂ ਪੱਕਾ ਹੋ ਸਕਦਾ ਉਹ ਇੰਪਲੋਇਰ ਆਪਦੇ ਫੀਲਡ 'ਚ ਕੰਮ ਕਰੂਗਾ ਤਾਂ ਓਬੀਅਸਲੀ ਉਹਨੂੰ ਕੱਲ੍ਹ ਸਪੋਂਸਰਸ਼ਿਪ ਮਿਲ ਜੂਗੀ। ਜਿਹੜੇ ਇੱਥੇ ਸਟੇਟਸ ਦੀ ਰਿਕੁਆਇਰਮੈਂਟਸ ਪੂਰੀਆਂ ਕਰ ਸਕਦੀਆਂ ਉਸ ਹਿਸਾਬ ਨਾਲ ਕੰਮ ਕਰਨ। ਸੋ ਇੱਕ ਇੱਕ ਸਟ੍ਰੈਟਜੀ ਬਣਾ ਕੇ ਮੇਰੇ ਹਿਸਾਬ ਨਾਲ ਹੁਣ ਜਿਹੜੇ ਔਨਸ਼ੋਰ ਸਟੂਡੈਂਟਸ ਨੂੰ ਚੱਲਣਾ ਪੈਣਾ ਤਾਂ ਕਿ ਇੱਕ ਪਰਮਾਨੈਂਟ ਰੈਜੀਡੈਂਸ ਵਾਸਤੇ ਉਹਨਾਂ ਵਾਸਤੇ ਪਾਥਵੇ ਬਣ ਸਕੇ।
2: ਜਿੱਥੇ ਨਵਨੀਤ ਸਿੰਘ ਦਾ ਕਹਿਣਾ ਸੀ ਕਿ ਇਹਨਾਂ ਬਦਲਾਵਾਂ ਦੇ ਚਲਦੇ ਔਨ ਸ਼ੋਰ ਬੇਨੇਕਾਰ ਦੀ ਵੀਜ਼ਾ ਅਰਜ਼ੀ ਛੇਤੀ ਪ੍ਰੋਸੈਸ ਹੋ ਸਕਦੀ ਹੈ।
3: ਗਵਰਨਮੈਂਟ ਇਹ ਵੀ ਪਲਾਨ ਕਰ ਰਹੀ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਟਾਈਮ ਆਫ ਡਿਸੀਜਨ ਹੈਗੀਆਂ ਜਦੋਂ ਕੇਸ ਅਫਸਰ ਨੇ ਦੇਖਣਾ ਉਹਨੂੰ ਲਿਆ ਕੇ ਪਹਿਲੀ ਸ਼ਡਿਊਲ 1 'ਚ ਲਾ ਦੇਣਗੇ। ਉਹਦੇ ਨਾਲ ਫਾਰ ਐਗਜ਼ਾਮਪਲ ਜਿੱਦਾਂ 482 ਵੀਜ਼ਾ ਦੀ ਇੰਗਲਿਸ਼ ਰਿਕੁਆਇਰਮੈਂਟ ਹੈਗੀ ਹੈ, ਉਹ ਹੈ ਜੀ ਤੁਹਾਡਾ 8 ਮਹੀਨੇ 9 ਮਹੀਨੇ 10 ਮਹੀਨੇ ਨੂੰ ਖੁੱਲਦਾ, ਉਹ ਜੇ ਤੁਹਾਡੇ ਕੋਲ ਇੰਗਲਿਸ਼ ਨਹੀਂ ਹੈ ਉਦੋਂ ਮੰਗ ਲੈਣਗੇ ਸਾਨੂੰ ਇੰਗਲਿਸ਼ ਦੇ ਦਿਓ। ਪਰ ਜੇ ਉਹਨੂੰ 186 ਵਾਂਗੂ ਪਹਿਲਾਂ ਹੀ ਪਾ ਦੇਣਗੇ ਵੀ ਜਿੱਦਾਂ ਤੁਸੀਂ ਐਪਲੀਕੇਸ਼ਨ ਲੌਂਚ ਕਰਨੀ ਹੈ ਤੁਹਾਡੇ 6C 'ਚ ਹੋਣੇ ਚਾਹੀਦੇ ਆ, ਤਾਂ ਓਬਵੀਅਸਲੀ ਉਹਦੇ ਨਾਲ ਜਿਹੜਾ ਹੈਗਾ ਕਿ ਫਾਈਲਸ ਡਿਸੀਜਨ ਰੈਡੀ ਹੋਣਗੇ। ਸੋ ਇੱਦਾਂ ਕਈ ਕ੍ਰਾਈਟੀਰੀਆ ਜਿਹੜੇ ਜਿਹੜੇ ਇਹ ਘਟਾ ਸਕਦੇ ਆ ਜਿਹਦੇ ਨਾਲ ਆਪਦਾ ਪ੍ਰੋਸੈਸਿੰਗ ਟਾਈਮ ਉਹ ਵੀ ਮੇਰੇ ਖਿਆਲ ਕਰਨ ਜਾ ਰਿਹਾ।
2: ਉੱਥੇ ਹੀ ਗਿੰਨੀ ਕੋਚਰ ਨੇ ਲੋਕਾਂ ਨੂੰ ਅਜੇ ਵੀ ਮਾਹਰਾਂ ਕੋਲ ਜਾਣ ਦੀ ਸਲਾਹ ਦਿੱਤੀ ਹੈ।
1: ਇਹ ਵੀ ਸ਼ਾਇਦ ਅੱਗੇ ਦੇਖਣ ਨੂੰ ਮਿਲ ਸਕਦਾ ਹੈ ਕਿ ਵੀ ਜਿਹੜੇ ਸਟੂਡੈਂਟਸ ਨੇ ਜਾਂ TR ਹੋਲਡਰਸ ਨੇ ਉਹ ਟਰਾਈ ਕਰਨ ਕਿ ਐਟਲੀਸਟ ਉਹ ਏਜੰਟ ਫੀਸ ਅਵੋਇਡ ਕਰਨ, ਕਿਉਂਕਿ ਉਹ ਸੋਚਣਗੇ ਕਿ ਹੁਣ ਅਸੀਂ ਐਪਲੀਕੇਸ਼ਨ ਆਪ ਹੀ ਲਾ ਲੈਂਦੇ ਹਾਂ। ਤਾਂ ਮੇਰੀ ਸਭ ਨੂੰ ਇੱਕ ਇਹ ਸਲਾਹ ਹੈ ਕਿ ਜੇ ਤੁਸੀਂ ਕੌਨਫੀਡੈਂਟ ਹੋ ਤੇ ਤੁਹਾਨੂੰ ਸਾਰਾ ਕ੍ਰਾਈਟੀਰੀਆ ਪਤਾ ਹੈ ਤਾਂ ਹੀ ਤੁਸੀਂ ਇਹੋ ਜਿਹੀ ਕੋਈ ਚੀਜ਼ ਕਰਿਓ, ਨਹੀਂ ਤਾਂ ਥੋੜੇ ਜਿਹੇ ਪੈਸਿਆਂ ਪਿੱਛੇ ਜਿਹੜੀ ਤੁਸੀਂ ਵੀਜ਼ਾ ਫੀਸ ਲਾਈ ਹੋਣੀ ਹੈ ਉਹ ਵੀ ਵੇਸਟ ਹੋ ਜਾਣੀ ਹੈ। ਤੇ ਜੇ ਤੁਸੀਂ ਕੌਨਫੀਡੈਂਟ ਨਹੀਂ ਹੋ ਵੀਜ਼ਾ ਐਪਲੀਕੇਸ਼ਨ ਲੌਂਚ ਕਰਨ ਦੇ ਲਈ ਤਾਂ ਤੁਸੀਂ ਜ਼ਰੂਰ ਇੱਕ ਸਹੀ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਕੇ ਆਪਣਾ ਵੀਜ਼ਾ ਲੌਂਚ ਕਰਿਓ। ਜੇ ਤੁਹਾਡਾ ਵੀਜ਼ਾ ਆਉਣ ਵਾਲੇ 3-6 ਮਹੀਨੇ ਦੇ ਵਿੱਚ ਮੁੱਕ ਰਿਹਾ ਤਾਂ ਤੁਸੀਂ ਹੁਣੇ ਤੋਂ ਉਸ ਚੀਜ਼ ਨੂੰ ਪਲਾਨ ਕਰਨਾ ਸ਼ੁਰੂ ਕਰ ਦਿਓ ਤਾਂ ਕਿ ਐਂਡ ਮਿਨਟ

0: ਤੇ ਕੋਈ ਪ੍ਰੈਸ਼ਰ ਨਾ ਆਏ।
1: ਦੋਹਾਂ ਹੀ ਮਾਈਗ੍ਰੇਸ਼ਨ ਮਾਹਰਾਂ ਨੇ ਬਦਲਦੇ ਹੋਏ ਸਿਆਸੀ ਹਾਲਾਤਾਂ ਨੂੰ ਇਹਨਾਂ ਵੀਜ਼ਾ ਰਸਤਿਆਂ ਦੇ ਬਦਲਣ ਦੇ ਪਿੱਛੇ ਦਾ ਕਾਰਨ ਦੱਸਿਆ। ਪਰ ਤੁਹਾਨੂੰ ਕੀ ਲੱਗਦਾ? ਆਪਣੇ ਵਿਚਾਰ ਲਿਖ ਭੇਜੋ ਜੀ SMS ਕਰਕੇ। ਜੇ ਕੋਈ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ। SMS ਕਰਨ ਲਈ ਨੰਬਰ ਹੈ 04397997767, 04-439-799-767। ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।

0: taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਅਵਾਰਡ ਜੇਤੂ ਡਰਾਮੇ ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ SBS ਚਿਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ SBS ਚਿਲ ਨੂੰ SBS ਆਡੀਓ ਐਪ ਤੇ ਸੁਣੋ
2: SBS South Asian brings you closer to South Asia. News in 10 languages, the SBS Spice podcast and the hottest tracks on SBS South Asian radio. There is so much to explore. Check it out now on the SBS audio app or website.
1: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ ਤਾਜ਼ੀਆਂ ਖਬਰਾਂ ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ SBS ਪੰਜਾਬੀ ਫੇਸਬੁੱਕ ਤੇ
3: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ ਦੋਸਤੋ ਪੰਜਾਬੀ ਨਾ ਹੁਣ ਆਸਟ੍ਰੇਲੀਆ ਦੇ ਸਿਰਫ ਸਿਡਨੀ ਮੈਲਬਨ ਵਰਗੇ ਵੱਡੇ ਸ਼ਹਿਰਾਂ 'ਚ ਨਹੀਂ ਰਹਿ ਰਹੇ ਸਗੋਂ ਰੀਜਨਲ ਏਰੀਆਸ 'ਚ ਵੀ ਰਹਿ ਰਹੇ ਨੇ ਅਤੇ ਸਿਰਫ ਕੱਚੇ ਤੌਰ 'ਤੇ ਨਹੀਂ ਪੱਕੇ ਤੌਰ 'ਤੇ ਰਹਿ ਰਹੇ ਨੇ ਅਤੇ ਉੱਥੇ ਕਾਮਯਾਬੀਆਂ ਵੀ ਪਾ ਰਹੇ ਨੇ ਸਾਡੇ ਸਾਥੀ ਪੁਨੀਤ ਢੀਂਗਰਾ ਬੀਤੇ ਦਿਨ ਗਏ ਸੀ ਜੀ ਸ਼ੈਪਟਨ ਅਤੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਸ਼ੈਪਟਨ ਵਿੱਚ ਵੱਸਦੇ ਜਿਹੜੇ ਕਾਮਯਾਬ ਪੰਜਾਬੀ ਨੇ ਉਹਨਾਂ ਦੀ ਸਕਸੈਸ ਦੇ ਪਿੱਛੇ ਕੀ ਰਾਜ਼ ਨੇ
4: ਸੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜੀ ਸੁਖਜੀਤ ਸਿੰਘ ਧਨੋਆ ਹੋਣਾ ਦੇ ਵਨ ਆਫ ਦ ਮੋਟਲਸ ਦੇ ਵਿੱਚ ਔਰ ਇੱਥੇ ਬਹੁਤ ਹੀ ਖੂਬਸੂਰਤ ਇੱਕ ਮਾਹੌਲ ਬਣਿਆ ਹੋਇਆ ਹੈ ਸੋ ਸੁਖਜੀਤ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ ਕੀ ਹਾਲ ਚਾਲ ਨੇ
5: ਬਹੁਤ ਵਧੀਆ ਥੈਂਕ ਯੂ ਸੋ ਮਚ ਪੁਨੀਤ ਜੀ ਤੁਹਾਡਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ
4: ਸੁਖਜੀਤ ਜੀ ਖੇਤਰੀ ਇਲਾਕੇ ਦੇ ਵਿੱਚ ਇਹ ਮੋਟਲ ਦਾ ਕਾਰੋਬਾਰ ਸ਼ੁਰੂ ਕਰਨਾ ਇਹ ਪਹਿਲੀ ਵਾਰ ਕਿੱਥੋਂ ਪ੍ਰੇਰਨਾ ਮਿਲੀ ਸੀ ਕਿਉਂਕਿ ਕੰਮ ਕਾਰ ਤਾਂ ਹੋਰ ਵੀ ਕਿਤੇ ਹੋਣਗੇ ਆਸਟ੍ਰੇਲੀਆ ਆ ਕੇ ਫਿਰ ਜਦੋਂ ਬਿਜ਼ਨਸ ਸ਼ੁਰੂ ਕਰਨਾ ਸੀ ਇੱਧਰਲੇ ਪਾਸੇ ਕਿਵੇਂ ਆਉਣਾ ਹੋਇਆ
5: ਇੱਧਰਲੇ ਪਾਸੇ ਪਹਿਲਾਂ ਤਾਂ ਸਾਡਾ ਕੋਈ ਐਡਾ ਵਿਚਾਰ ਨਹੀਂ ਸੀ ਹੈਗਾ ਪਹਿਲਾਂ ਸਾਡਾ ਇਹ ਸੀ ਵੀ ਅਸੀਂ ਮੈਲਬੌਰਨ ਜਾ ਕੇ ਅਤੇ ਕੋਈ ਸੁਪਰ ਮਾਰਕੀਟ ਵਗੈਰਾ ਦੇ ਵਿੱਚ ਇਨਵੈਸਟ ਕਰਾਂਗੇ ਬਟ ਮੇਰੇ ਬ੍ਰਦਰ ਇਨ ਲਾਅ ਜਿਹੜੇ ਆ ਉਹ ਇਸ ਬਿਜ਼ਨਸ ਦੇ ਵਿੱਚ ਪਹਿਲਾਂ ਤੋਂ ਹੀ ਸੀਗੇ ਫਿਰ ਉਹਨਾਂ ਨੇ ਸਾਨੂੰ ਇਸ ਬਿਜ਼ਨਸ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਤੋ ਉਹਨਾਂ ਦੀ ਬਦੌਲਤ ਅਸੀਂ ਇੱਧਰਲੇ ਪਾਸੇ ਨੂੰ ਮੋਟੀਵੇਟ ਹੋਏ
4: ਸੋ ਇੱਕ ਮੋਟਲ ਤੋਂ ਮਲਟੀਪਲ ਮੋਟਲਸ ਦਾ ਸਫ਼ਰ ਕਿੰਨੀ ਛੇਤੀ ਪੂਰਾ ਹੋਇਆ
5: ਕੋਈ 8 ਤੋਂ 9 ਸਾਲ ਲੱਗ ਗਏ ਇਸ ਚੀਜ਼ ਨੂੰ ਸਰ ਕਰਨ ਲਈ ਅਤੇ ਹੁਣ ਤਾਂ ਵਾਹਿਗੁਰੂ ਦੀ ਪੂਰੀ ਮਿਹਰ ਆ
4: ਕਿਹੜਾ ਕਿਹੜਾ ਨਾਮ ਆ ਕਿ ਇੱਕੋ ਨਾਮ ਤੋਂ ਬਾਕੀ ਸਾਰੇ ਮੋਟਲਸ ਨੇ ਜਾਂ ਡਿਫਰੈਂਟ ਨਾਮ ਨੇ ਅਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਨੇ
5: ਨਹੀਂ ਸਾਰੇ ਮੋਟਲ ਡਿਫਰੈਂਟ ਡਿਫਰੈਂਟ ਨੇਮਸ 'ਤੇ ਹੈ ਵੀ ਇੱਕ ਕੋਈ ਜਿਵੇਂ ਚੇਨ ਨਹੀਂ ਹੈਗੀ ਸਾਰੇ ਪ੍ਰਾਈਵੇਟਲੀ ਹੈ ਅਤੇ ਇਹ ਸਾਰੇ ਤਕਰੀਬਨ ਵਿਕਟੋਰੀਆ ਦੇ ਵਿੱਚ ਅਤੇ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਆ ਦੇ ਵਿੱਚ ਹੀ
4: ਸੋ ਤੁਹਾਡਾ ਫੇਵਰੇਟ ਮੋਟਲ ਕਿਹੜਾ ਅਗਰ ਪੁੱਛਿਆ ਜਾਵੇ ਤਾਂ
5: ਫੇਵਰੇਟ ਤਾਂ ਇੱਥੇ ਹੀ ਜਿੱਥੇ ਬੈਠੇ ਹਾਂ ਕਿਉਂਕਿ ਇੱਥੋਂ ਹੀ ਸਾਰਾ ਕੁਛ ਬਣਿਆ ਹਾਂਜੀ
4: ਸ਼ੈਪਟਨ ਤੋਂ ਹੀ
5: ਸ਼ੈਪਟਨ ਤੋਂ ਹੀ
4: ਜੀ ਕੀ ਚੈਲੰਜਸ ਕੀ ਸ਼ੁਰੂਆਤ ਦੇ ਵਿੱਚ ਆਏ ਨੇ ਚੁਣੌਤੀਆਂ ਕੀ ਸੀ ਇਹ ਬਿਜ਼ਨਸ ਦੀਆਂ ਅਗਰ ਕਿਸੇ ਨੇ ਹੋਰ ਨੇ ਵੀ ਸ਼ੁਰੂ ਕਰਨਾ ਹੋਵੇ ਤਾਂ ਕੋਈ ਸਿੱਖ ਸਕਦਾ ਹੈ ਕਿ ਹਾਂ ਕੀ ਚੈਲੰਜਸ ਆ ਸਕਦੇ ਨੇ ਸ਼ੁਰੂ ਕਰਨ ਵੇਲੇ ਪਹਿਲਾਂ ਜਦੋਂ ਮੋਡਲ ਖਰੀਦਣਾ ਹੁੰਦਾ
5: ਚੈਲੰਜਸ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਬੈਂਕ ਦੀ ਜਿਵੇਂ ਤੁਹਾਡੀ ਬੈਂਕ ਅਪਰੂਵ ਨਹੀਂ ਕਰਦੀ ਕਿਸੇ ਦਾ ਲੋਨ ਫਸਟ ਟਾਈਮ ਕਿਉਂਕਿ ਜਿਉਂ ਜਿਉਂ ਤੁਸੀਂ ਇਸ ਬਿਜ਼ਨਸ 'ਚ ਜਾਂਦੇ ਹੋ ਫਿਰ ਉਹ ਬੈਂਕ ਨੂੰ ਵੀ ਥੋੜ੍ਹਾ ਈਜ਼ੀ ਗੋਇੰਗ ਹੋ ਜਾਂਦਾ ਇਹਨਾਂ ਦੇ

0: ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਇਹੋ ਗੱਲ ਹੈ ਕਿ ਤੁਹਾਡੇ ਕੋਲ ਮਨੀ ਹੋਣੀ ਚਾਹੀਦੀ ਹੈ, ਸਭ ਤੋਂ ਮੇਨ ਬਿਜ਼ਨਸ ਦਾ ਜੋ ਫੰਡਾ ਆ
1: ਜੀ।
0: ਉਹ ਤੋਂ ਬਾਅਦ ਫਿਰ ਤੁਸੀਂ ਹੌਲੀ ਹੌਲੀ ਜਿਉਂ ਜਿਉਂ ਤੁਹਾਡਾ ਬਿਜ਼ਨਸ ਵੱਧਦਾ ਤਿਉਂ ਤੋਂ ਬੈਂਕ ਵੀ ਤੁਹਾਡੇ ਨਾਲ ਵਧੀਆ ਰਿਲੇਸ਼ਨ ਬਣਾ ਲੈਂਦੀ ਹੈ। ਸੋ ਫਸਟ ਜੇ ਤੁਸੀਂ ਸਟਾਰਟਿੰਗ ਕਰਨੀ, ਸਟਾਰਟਿੰਗ ਤਾਂ ਮੈਂ ਇਹੀ ਸੁਜੈਸ਼ਨ ਹੈ ਕਿ ਪਹਿਲਾਂ ਤੁਸੀਂ ਲੀਜ਼ ਹੋਲਡ ਤੋਂ ਸਟਾਰਟ ਕਰੋ, ਕਿਉਂਕਿ ਉਹਦੇ ਵਿੱਚ ਬਹੁਤ ਘੱਟ ਇਨਵੈਸਟਮੈਂਟ ਹੁੰਦੀ ਆ, ਰਾਦਰ ਦੈਨ ਤੁਸੀਂ ਸਿੱਧਾ ਮਤਲਬ ਕਿ ਬਲਕ 'ਚ ਜਾਓ, ਹੈ ਨਾ
1: ਜੀ।
0: ਉਹਦੇ ਨਾਲੋਂ ਤੁਸੀਂ ਪਹਿਲਾਂ ਲੀਜ਼ ਹੋਲਡ ਪਹਿਲਾਂ ਖਰੀਦੋ।
2: ਸੋ ਬਿਲਕੁਲ ਪਹਿਲੇ ਮਾਡਲ ਤੋਂ ਤੁਸੀਂ ਕਹਿ ਰਹੇ ਹੋ ਕਿ ਹਾਂ ਲੋਨ ਦੀ ਚੀਜ਼ਾਂ ਧਿਆਨ 'ਚ ਰੱਖਣੀਆਂ ਹੁੰਦੀਆਂ ਨੇ, ਹੁਣ ਤੁਹਾਡੇ ਮਲਟੀਪਲ ਮਾਡਲਸ ਨੇ। ਸੋ ਹੁਣ ਤੱਕ ਇਸ ਚੇਂਜ ਦੇ ਦੌਰਾਨ ਤੁਸੀਂ ਦੱਸਿਆ ਕਿ 8-9 ਸਾਲ ਲੱਗ ਗਏ ਨੇ, ਇੱਕ ਗਲਤੀ ਕਿਹੜੀ ਕੀਤੀ ਅਤੇ ਉਸ ਤੋਂ ਸਿੱਖਿਆ ਕੀ?
0: ਮਤਲਬ ਗਲਤੀ ਕੋਈ ਖਾਸ ਨਹੀਂ ਇਹੋ ਜਿਹੀ ਕੀਤੀ ਕਿ ਜੇ ਤੋਂ ਮੈਨੂੰ ਕੁਛ ਸਿੱਖਣਾ ਪਵੇ, ਕਿਉਂਕਿ ਜੇ ਤੁਹਾਨੂੰ ਐਕਸਪੀਰੀਅੰਸ ਆ, ਮੈਨੂੰ ਲੱਗਦਾ ਤੁਸੀਂ ਗਲਤੀ ਨਹੀਂ ਕਰਦੇ, ਪਰ ਫਿਰ ਵੀ ਜੇ ਕੋਈ ਗਲਤੀ ਥੋੜ੍ਹੀ ਬਹੁਤੀ ਹੁੰਦੀ ਹੈ ਤਾਂ ਉਸ ਨੂੰ ਸੁਧਾਰਨਾ, ਜੇ ਆਪਾਂ ਸੁਧਾਰਦੇ ਨਹੀਂ ਤਾਂ ਫਿਰ ਤੁਸੀਂ ਬਿਜ਼ਨਸ ਦੇ ਵਿੱਚ ਸਕਸੈਸ ਨਹੀਂ ਹੋ ਸਕਦੇ।
2: ਸੋ ਵੱਡੇ ਸ਼ਹਿਰਾਂ ਦੀ ਬਜਾਏ ਰੀਜਨਲ ਏਰੀਏ ਨੂੰ ਹੀ ਕਿਉਂ ਚੁਣਿਆ ਤੁਸੀਂ? ਇੱਥੇ ਰਹਿਣਾ ਵੀ, ਇੱਥੇ ਕਾਰੋਬਾਰ ਕਰਨਾ ਵੀ, ਮੈਟਰੋ ਸਿਟੀ ਵੀ ਹੈ, ਬਹੁਤ ਸਾਰੇ ਸਬਰਬ ਨੇ ਮੈਲਬਨ ਦੇ ਵਿੱਚ ਵੀ ਆ, ਹੋਰ ਜਗ੍ਹਾ ਦੇ ਉੱਤੇ ਵੀ, ਵਾਈ ਰੀਜਨਲ?
0: ਕਿਉਂਕਿ ਸ਼ੁਰੂ ਤੋਂ ਆਪਾਂ ਪਿੰਡਾਂ 'ਚੋਂ ਆਏ ਹਾਂ ਅਤੇ ਪਿੰਡ 'ਚ ਰਹਿਣ ਨੂੰ ਦਿਲ ਕਰਦਾ, ਸੋ ਇਸ ਕਰਕੇ ਆਪਾਂ ਪਿੰਡਾਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ ਹਾਂ। ਬਾਕੀ ਦੂਜੀ ਗੱਲ ਇਹ ਵੀ ਹੈ ਕਿ ਰੀਜਨਲ ਦੇ ਵਿੱਚ ਤੁਹਾਨੂੰ ਮੈਟਰੋ ਸਿਟੀ ਨਾਲੋਂ ਥੋੜ੍ਹਾ ਬਾਏ ਕਰਨਾ ਵੀ ਸੌਖਾ ਹੋ ਜਾਂਦਾ, ਕਿਉਂਕਿ ਕੌਨਸਨਟ੍ਰੇਟ ਵੀ ਘੱਟ ਹੁੰਦੇ ਆ, ਹੋਰ ਖਰਚੇ ਵੀ ਘੱਟ ਜਾਂਦੇ ਆ ਤੁਹਾਡੇ ਅਤੇ। ਬਟ ਜਿਹੜੀ ਜੇ ਤੁਸੀਂ ਨੈੱਟ ਇਨਕਮ ਦੇਖੋ ਤਾਂ ਉਹ ਮੈਟਰੋ ਨਾਲੋਂ ਮੇਰੇ ਹਿਸਾਬ ਨਾਲ ਵਧੀਆ ਰਹਿੰਦੀ ਇੱਧਰ।
2: ਸੋ ਖਰਚਿਆਂ ਦਾ ਅਗਰ ਹਿਸਾਬ ਕਿਤਾਬ ਲਾਈਏ, ਖਰਚੇ ਕੀ ਕੰਟਰੋਲ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ? ਕਿਉਂਕਿ ਬਹੁਤ ਵਾਰ ਤਾਂ ਇਹ ਵੀ ਹੁੰਦਾ ਨਾ ਜਦੋਂ ਹੋਲੀਡੇ ਸੀਜ਼ਨ ਨਹੀਂ ਹੈਗਾ ਕਿ ਉਦੋਂ ਘੱਟ ਰੂਮ ਬੁੱਕ ਹੁੰਦੇ ਨੇ, ਸੋ ਸਟਾਫ ਦਾ ਖਰਚਾ, ਕਲੀਨਿੰਗ ਦਾ ਖਰਚਾ, ਉਹ ਸਾਰਾ ਮੈਨੇਜ ਕਿਵੇਂ ਹੁੰਦਾ? ਜਾਂ ਫਿਰ ਸ਼ੈਪਟਨ ਵਰਗੇ ਇਲਾਕੇ ਦੇ ਵਿੱਚ ਲਗਾਤਾਰ ਬੁਕਿੰਗਸ ਚੱਲਦੀਆਂ ਰਹਿੰਦੀਆਂ ਨੇ?
0: ਨਹੀਂ, ਕਿਉਂਕਿ ਰੀਜਨਲ ਦੇ ਵਿੱਚ ਮੋਸਟਲੀ ਜਿਹੜਾ ਸੀਜ਼ਨਲ ਬਿਜ਼ਨਸ ਹੁੰਦਾ ਉਹ ਜ਼ਿਆਦਾਤਰ ਜਿਹੜੇ ਬੀਚ ਦੇ ਕੰਢੇ ਆ ਜਾਂ ਉੱਥੇ ਜ਼ਿਆਦਾ ਸੀਜ਼ਨਲ ਰਹਿੰਦਾ, ਹੋਲੀਡੇਜ਼ ਦਾ ਉੱਥੇ ਜ਼ਿਆਦਾ ਹੁੰਦਾ ਅਸਰ ਪੈਂਦਾ। ਬਟ ਜੇ ਤੁਸੀਂ ਇਵੇਂ ਸ਼ੈਪਟਨ ਹੋ ਗਿਆ, ਔਬਰੀ ਹੋ ਗਿਆ ਜਾਂ ਇਹਨਾਂ ਰੀਜਨਲ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੇ ਤੁਹਾਨੂੰ ਸਟੈਡੀ ਬਿਜ਼ਨਸ ਮਿਲਦਾ ਕਿ ਮਤਲਬ ਵੀ ਲਗਾਤਾਰ ਸਾਰਾ ਸਾਲ ਚੱਲਦਾ ਹੀ ਰਹਿੰਦਾ।
2: ਸੋ ਜਿਵੇਂ ਮੈਂ ਖਰਚਿਆਂ ਦੀ ਗੱਲਬਾਤ ਕੀਤੀ ਆ, ਸੋ ਇੱਥੇ ਲੇਬਰ ਲੱਭਣੀ, ਸਟਾਫ ਲੱਭਣਾ ਜਾਂ ਰੱਖਣਾ, ਉਹਦੇ ਚੈਲੰਜਸ ਆਉਂਦੇ ਨੇ ਕੋਈ?
0: ਹਾਂਜੀ, ਜ਼ਰੂਰ ਆਉਂਦੇ ਆ, ਪਰ ਉਹਨੂੰ ਤੁਹਾਨੂੰ ਮੈਨੇਜ ਕਰਨਾ ਪੈਂਦਾ ਕਿ ਕਿਵੇਂ ਤੁਸੀਂ ਉਹਨਾਂ ਨਾਲ ਰਿਲਾਇਬਲ ਰਹਿਣਾ, ਹੈ ਨਾ। ਅਤੇ ਇਹ ਤਾਂ ਡੈਫੀਨੇਟਲੀ ਹੈ, ਕਿਤੇ ਵੀ ਕੋਈ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਸਟਾਫ ਦੀ ਜਿਹੜੀ ਹੈਗੀ ਦਿੱਕਤ ਆਉਂਦੀ ਹੈ। ਹਾਂਜੀ,
2: ਸੋ ਹਾਂ, ਇੱਥੇ ਤਾਂ ਚਲੋ ਆਪਾਂ ਹੱਥੀਂ ਕੰਮ ਕਰਨੇ ਹੁੰਦੇ ਨੇ ਸਾਰੇ, ਸੋ ਡੈਫੀਨੇਟਲੀ ਕਲੀਨਿੰਗ ਸਟਾਫ ਵੀ ਹੁੰਦਾ ਹੈ। ਸੋ ਕਈ ਵਾਰੀ ਅਗਰ ਕੋਈ ਛੁੱਟੀ ਮਾਰ ਜਾਵੇ ਤਾਂ ਫਿਰ ਇੱਕਦਮ ਮੈਨੇਜ ਕਿਵੇਂ ਕਰਦੇ ਹੋ? ਕੋਈ ਰਾਤ ਨੂੰ ਮੈਸੇਜ ਆ ਗਿਆ ਕਿ ਹਾਂ ਸਿੱਕ ਕਾਲ ਹੋ ਗਈ ਹੈ ਤਾਂ ਫਿਰ ਉਸ ਤੋਂ ਬਾਅਦ?
0: ਕਈ ਵਾਰੀ ਆਪ ਨੂੰ ਵੀ ਨਾਲ ਲੱਗਣਾ ਪੈਂਦਾ, ਕਿਉਂਕਿ ਇਹ ਤੁਹਾਡਾ ਬਿਜ਼ਨਸ ਆ, ਜੇ ਤੁਸੀਂ ਇਸਨੂੰ ਨਹੀਂ ਲੁੱਕ ਆਫਟਰ ਕਰੋਗੇ ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਕਸਟਮਰ ਆ ਉਹ ਡਿਸਪੁਆਇੰਟ ਹੋ ਜਾਂਦਾ।
2: ਸੋ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਇਹ ਵੀ ਹੁੰਦਾ ਨਾ ਕਿ ਤੁਸੀਂ ਆਪ ਬਹੁਤ ਪ੍ਰੈਜੈਂਟੇਬਲ ਲੱਗਣੇ ਚਾਹੀਦੇ ਹੋ, ਆਪਣੇ ਆਪ ਨੂੰ ਪ੍ਰੈਜੈਂਟੇਬਲ ਬਣਾ ਕੇ ਰੱਖਣ ਲਈ, ਜਾਂ ਫਿਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਗੈਸਟ ਦੇ ਅੱਗੇ ਪੇਸ਼ ਕਰਦੇ ਹੋ, ਉਹਦੇ ਉੱਤੇ ਵੀ ਕੰਮ ਕਰਦੇ ਹੋ ਜਾਂ ਜਿਨ੍ਹਾਂ ਨੇ ਇਸ ਬਿਜ਼ਨਸ 'ਚ ਆਉਣਾ ਉਹਨਾਂ ਨੂੰ ਕਰਨਾ ਚਾਹੀਦਾ?
0: ਹਾਂਜੀ, ਡੈਫੀਨੇਟਲੀ ਤੁਹਾਨੂੰ ਪੂਰਾ ਐਵਰੀ ਡੇ ਤੁਹਾਨੂੰ ਮਤਲਬ ਟੈਨਸ਼ਨ ਰਹਿਣਾ ਪੈਂਦਾ, ਇਹ ਨਹੀਂ ਕਿ ਸੁੱਤੇ ਉੱਠ ਕੇ ਆ ਕੇ ਤਾਂ ਰਿਸੈਪਸ਼ਨ 'ਤੇ ਬੈਠ ਗਏ ਨਾ, ਉਸ ਚੀਜ਼ ਦਾ ਵੀ ਬਹੁਤ ਫਰਕ ਪੈਂਦਾ ਹੈ। ਹਾਂਜੀ, ਤੁਹਾਨੂੰ ਅਪ ਟੂ ਡੇਟ ਰਹਿਣਾ ਪੈਂਦਾ।
2: ਅਪ ਟੂ ਡੇਟ ਦੇ ਨਾਲ ਨਾਲ ਕਿਉਂਕਿ ਤੁਸੀਂ 8-9 ਸਾਲ ਹੋ ਗਏ ਨੇ ਨਾ, ਤਾਂ ਇਸ ਦੌਰਾਨ ਕੋਵਿਡ ਵੀ ਆਇਆ ਸੀ, ਕੋਵਿਡ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ, ਅਤੇ ਉਸ ਦੌਰਾਨ ਫਿਰ ਕਿਵੇਂ ਮੈਨੇਜ ਕੀਤਾ?
0: ਹਾਂਜੀ, ਨਹੀਂ, ਕੋਵਿਡ ਦੇ ਟਾਈਮ ਸਮਟਾਈਮਸ ਸਾਨੂੰ ਰਿਮੋਟਲੀ ਵੀ ਕੰਮ ਕਰਨਾ ਪਿਆ, ਕਿਉਂਕਿ ਸਮਟਾਈਮਸ ਗਵਰਨਮੈਂਟ ਦੀਆਂ ਇਹ ਇੰਸਟਰਕਸ਼ਨਸ ਹੁੰਦੀਆਂ ਕਿ ਤੁਸੀਂ ਮਤਲਬ ਕਿ ਦੂਰੀ ਬਣਾ ਕੇ ਰੱਖਣੀ, ਉਦੋਂ ਅਸੀਂ ਰਿਮੋਟਲੀ ਕੰਮ ਵੀ ਕਰਦੇ ਰਹੇ, ਜਿਵੇਂ ਕਿ ਐਕਸਪ੍ਰੈਸ ਐਂਟਰੀ ਉਹਨਾਂ ਦੀ ਕਰਾਉਂਦੇ ਰਹੇ ਕਸਟਮਰਸ ਦੀ। ਬਟ ਮੋਸਟਲੀ ਰੀਜਨਲ ਏਰੀਆ ਜਿਵੇਂ ਸਾਡਾ ਸ਼ੈਪਟਨ ਸੀ, ਇਹ ਆਲਮੋਸਟ ਖੁੱਲ੍ਹਾ ਹੀ ਰਿਹਾ ਪਹਿਲਾਂ, ਜਦੋਂ ਕਿ ਸਾਰਾ ਮੈਲਬਨ ਬੰਦ ਹੋ ਗਿਆ ਸੀਗਾ, ਪਰ ਰੀਜਨਲ ਦੇ ਵਿੱਚ ਇੰਨਾ ਫੈਕਟ ਨਹੀਂ ਸੀ ਉਸ ਟਾਈਮ 'ਤੇ, ਪਰ ਫਿਰ ਵੀ ਅਸੀਂ ਆਪਣੀਆਂ ਪ੍ਰਿਕੋਸ਼ਨਸ ਜੋ ਵੀ ਉਹਨਾਂ ਨੇ ਸਾਨੂੰ ਇੰਸਟਰਕਸ਼ਨਸ ਦਿੱਤੀਆਂ ਗਵਰਨਮੈਂਟ ਵੱਲੋਂ, ਅਸੀਂ ਪੂਰੀਆਂ ਕਰਦੇ ਰਹੇ।
2: ਸੋ ਜਿਵੇਂ ਤੁਸੀਂ ਆ ਕਿ ਐਕਸਪ੍ਰੈਸ ਐਂਟਰੀ ਕਰਾਉਂਦੇ ਰਹੇ ਹੋ, ਨਵੇਂ ਆਧੁਨਿਕ ਯੁੱਗ ਦੇ ਨਾਲ ਨਾਲ ਨਾਲ ਤੁਸੀਂ ਚੱਲੇ ਹੋ ਫਿਲਹਾਲ, ਅੱਜ ਦੇ ਡਿਜੀਟਲ ਯੁੱਗ ਦੇ ਵਿੱਚ, ਏਆਈ ਦੇ ਯੁੱਗ ਦੇ ਵਿੱਚ, ਏਅਰਬੀਐਨਬੀ ਦੇ ਯੁੱਗ ਦੇ ਵਿੱਚ, ਕੀ ਮੋਟਲ ਬਿਜ਼ਨਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਖਤਰਾ ਹੈ?
0: ਮੈਨੂੰ ਲੱਗਦਾ ਨਹੀਂ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਇਸ ਚੀਜ਼ ਦਾ, ਕਿਉਂਕਿ ਜਿਹੜਾ ਤਾਂ ਜਿਹੜੇ ਬੰਦੇ ਨੇ ਰਹਿਣਾ ਆ ਉਹਨੇ ਤਾਂ ਆ ਕੇ ਮੋਟਲ 'ਚ ਹੀ ਰਹਿਣਾ ਹੈ, ਠੀਕ ਆ। ਏਅਰਬੀਐਨਬੀ ਦਾ ਥੋੜ੍ਹਾ ਬਹੁਤ ਇਫੈਕਟ ਪੈ ਸਕਦਾ, ਲੇਕਿਨ ਜੋ ਮੋਟਲ ਦਾ ਕਸਟਮਰ ਆ ਉਹ ਹਮੇਸ਼ਾ ਮੋਟਲ 'ਚ ਹੀ ਆਉਂਦਾ ਹੈ।
2: ਕਸਟਮਰ ਦੀ ਵੀ ਗੱਲ ਨਾਲ ਨਾਲ ਆਪਾਂ ਤੋਰੀ ਰੱਖਾਂਗੇ, ਕਿਉਂਕਿ ਮੈਨੂੰ ਯਾਦ ਆ ਰਿਹਾ ਇੱਕ ਹੋਰ ਸਵਾਲ ਕਿ ਜਦੋਂ ਤੁਸੀਂ ਪਹਿਲਾਂ ਮੋਟਲ ਖੋਲਿਆ ਸੀ, ਤੁਸੀਂ ਡਿਸਾਈਡ ਕੀਤਾ ਕਿ ਹਾਂ ਅਸੀਂ ਇੱਥੇ ਸ਼ੈਪਟਨ ਦੇ ਵਿੱਚ ਖੋਲ੍ਹਣਾ, ਆਪਣੇ ਜੋ ਭਾਈਚਾਰੇ ਦੇ ਲੋਕ ਸੀ ਜਾਂ ਤੁਹਾਡੇ ਯਾਰ ਦੋਸਤ ਸੀ, ਰਿਸ਼ਤੇਦਾਰ ਸੀ, ਉਹਨਾਂ ਦਾ ਕੀ ਰੋਲ ਸੀ? ਕਿ ਉਹ ਸਪੋਰਟਿਵ ਸਨ ਜਾਂ ਫਿਰ ਕਿਸੇ ਨੇ ਕਿਹਾ ਕਿ ਕਿੱਥੇ ਪੰਗਾ ਲੈਣ ਲੱਗਾ?
0: ਨਹੀਂ, ਸਾਡੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਜਾਂ ਫਰੈਂਡ ਸੀ ਉਹ ਸਪੋਰਟਿਵ ਸੀਗੇ, ਮਤਲਬ ਕਿਸੇ ਨੇ ਇਹ ਨਹੀਂ ਕਿਹਾ ਕਿੱਥੇ, ਮੈਂ ਖੁਦ ਡਰਦਾ ਸੀ ਇਸ ਚੀਜ਼ ਤੋਂ, ਕਿਉਂਕਿ ਫਸਟ ਟਾਈਮ ਸੀਗਾ, ਐਕਸਪੀਰੀਅੰਸ ਨਹੀਂ ਹੈਗਾ ਸੀਗਾ, ਤਾਂ ਪਹਿਲ

0: ਹਾਂਜੀ ਜ਼ਰੂਰ ਜੀ, ਜੇ ਮਤਲਬ ਵਧੀਆ ਕੋਈ ਪ੍ਰੋਪਰਟੀ ਆਉਂਦੀ ਤਾਂ ਡੈਫੀਨੇਟਲੀ ਮੈਂ ਕੱਲ੍ਹ ਹੀ ਤੁਹਾਨੂੰ ਜਿਵੇਂ ਆਪਣੇ ਨਾਲ ਗੱਲ ਹੋਈ ਸੀਗੀ, ਮੈਂ ਇੱਥੋਂ 6-7 ਘੰਟੇ ਦੂਰ ਸੀਗਾ। ਇੱਕ ਤਾਂ ਮੇਰੀ ਮੀਟਰ ਮੋਟਰ ਦੀ ਉੱਥੇ ਇੰਸਪੈਕਸ਼ਨ ਸੀਗੀ, ਪਲੱਸ ਮੇਰਾ ਆਪਣਾ ਖੁਦ ਦਾ ਮੋਟਰ ਵੀ ਉੱਥੇ ਹੈਗਾ, ਉਹਦੀ ਵੀ ਥੋੜ੍ਹਾ ਬਹੁਤਾ ਕੰਮ ਕਾਰ ਸੀਗੇ ਉਸ ਦੇ ਦੌਰਾਨ ਆਪਾਂ ਉੱਥੇ ਸੀਗੇ ਕੱਲ੍ਹ ਜਦੋਂ ਆਪਣੀ ਗੱਲ ਹੋਈ।
1: ਸੋ ਕਿਉਂਕਿ ਵੱਖ ਵੱਖ ਇਲਾਕਿਆਂ ਦੇ ਵਿੱਚ ਤੁਹਾਡੇ ਮੋਡਲਸ ਨਾ ਬਿਜ਼ਨਸ ਚੱਲਦੇ ਨੇ, ਨਿਊ ਸਾਊਥ ਵੇਲਸ ਦੇ ਵਿੱਚ ਵੀ, ਵਿਕਟੋਰੀਆ ਦੇ ਵੀ ਵੱਖ ਵੱਖ ਇਲਾਕਿਆਂ ਦੇ ਵਿੱਚ, ਸੋ ਉਹਨਾਂ ਨੂੰ ਮੈਨੇਜ ਕਿਸ ਤਰੀਕੇ ਨਾਲ ਕਰਦੇ ਹੋ ਕਿ ਕਿਉਂਕਿ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਕੱਲ੍ਹ ਵੀ ਗਏ ਸੀ ਉੱਥੇ ਦੇਖਣ, ਸੋ ਇੱਦਾਂ ਬਾਕੀ ਮੋਡਲਸ 'ਚ ਵੀ ਜਾਂਦੇ ਰਹਿੰਦੇ ਹੋਵੋਗੇ, ਸੋ ਹਫ਼ਤੇ ਦੇ ਕਿੰਨੇ ਚੱਕਰ ਬਾਹਰ ਹੀ ਲੱਗਦੇ ਨੇ? ਔਰ ਕੀ ਫੈਮਿਲੀ ਸਪੋਰਟ ਕਰਦੀ ਯਾਰ ਤੂੰ ਤਾਂ ਬਾਹਰ ਹੀ ਰਹਿੰਦਾ, ਇਹ ਤਾਂ ਨਹੀਂ ਕਹਿੰਦੇ?
0: ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਬਹੁਤ ਜ਼ਿਆਦਾ ਬਾਹਰ ਨਹੀਂ ਜਾਂਦਾ ਕਿਉਂਕਿ ਮਤਲਬ ਮੋਸਟਲੀ ਮੇਰਾ ਹੁੰਦਾ ਕਿ ਮਹੀਨਾ ਜਾਂ 2 ਮਹੀਨੇ ਬਾਅਦ ਹੀ ਮੇਰਾ ਉੱਧਰ ਚੱਕਰ ਵੱਜਦਾ ਆ, ਅਦਰਵਾਈਜ਼ ਮੈਂ ਜ਼ਿਆਦਾਤਰ ਸ਼ੈਪਟਨ ਹੀ ਪ੍ਰੈਫਰ ਕਰਦਾ, ਇੱਥੇ ਰਹਿੰਦਾ, ਉੱਥੇ ਮੈਨੇਜ ਹੋਈ ਜਾਂਦਾ, ਆਪਣਾ ਸਟਾਫ ਹੈਗਾ, ਵਧੀਆ ਸਟਾਫ ਹੈ ਤੇ ਉਹ ਸਾਰੇ ਮੈਨੇਜ ਕਰ ਰਹੇ।
1: ਅਗਰ ਕੋਈ ਹੋਰ ਵੀ ਪੰਜਾਬੀ ਯਾਰ ਦੋਸਤ ਜਾਂ ਫਿਰ ਹੋਰ ਵੀ ਕੋਈ ਪੰਜਾਬੀ ਪਰਿਵਾਰ ਮੈਲਬਨ ਤੋਂ ਮੂਵ ਹੋਵੇ ਕਿ ਇੱਥੇ ਮੋਟਲ ਵਾਲੇ ਬਿਜ਼ਨਸ 'ਚ ਆਉਣਾ ਚਾਹੁੰਦਾ ਹੈ, ਸੋ ਉਹਨੂੰ ਕੀ ਤੁਸੀਂ ਸਪੋਰਟ ਕਰੋਗੇ ਜਾਂ ਤੁਸੀਂ ਉਹਨੂੰ ਐਜ਼ ਏ ਕੰਪੀਟੀਸ਼ਨ ਦੇਖਦੇ ਹੋ?
0: ਨਹੀਂ, ਮੈਂ ਤਾਂ ਹਰ ਟਾਈਮ ਹੀ ਹਰ ਇੱਕ ਦੀ ਸਪੋਰਟ ਕੀਤੀ ਆ। ਈਵਨ ਤੁਸੀਂ ਦੇਖੋਗੇ, ਤੁਸੀਂ ਲਾਸਟ ਟਾਈਮ ਜਦੋਂ ਗ੍ਰਿਫਤ ਗੇਮਾਂ 'ਤੇ ਗਏ ਸੀ, ਤੁਸੀਂ ਮੇਰੇ ਹਿਸਾਬ ਨਾਲ ਕੋਬਰਮ ਰਹਿ ਕੇ ਗਏ ਸੀਗੇ, ਠੀਕ ਆ, ਉਹ ਵੀ ਮੇਰਾ ਫਰੈਂਡ ਸੀ, ਉਹਨੂੰ ਮੈਂ ਹੀ ਉੱਧਰ ਲੈ ਕੇ ਆਇਆ। ਅਤੇ ਇਸੇ ਤਰ੍ਹਾਂ ਹੀ ਮੈਂ ਬਹੁਤ ਸਾਰੇ ਆਪਣੇ ਫਰੈਂਡ ਜਿਹੜੇ ਇਸ ਮਤਲਬ ਕਿ ਮੋਟਰ ਬਿਜ਼ਨਸ ਦੇ ਵਿੱਚ ਲੈ ਕੇ ਆਇਆ ਅੱਜ ਤੱਕ।
1: ਹਾਂਜੀ ਜੀ, ਅਗਰ ਹੁਣ ਸਰਕਾਰੀ ਤੌਰ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਇਮੀਗ੍ਰੇਸ਼ਨ ਰੂਲਸ ਦਾ, ਮਾਈਗ੍ਰੈਂਟ ਪਾਲਿਸੀਜ਼ ਦਾ ਅਸਰ ਪੈਂਦਾ ਤੁਹਾਡੇ ਮੋਟਰ ਬਿਜ਼ਨਸ ਦੇ ਉੱਤੇ?
0: ਨਹੀਂ, ਬਹੁਤ ਜ਼ਿਆਦਾ ਸਟਾਫ ਦਾ ਸਾਨੂੰ ਇਹੋ ਜਿਹਾ ਮਾਈਗ੍ਰੇਸ਼ਨ, ਜਿਹੜੇ ਜਿਵੇਂ ਤੁਸੀਂ ਦੱਸਿਆ ਕਿ ਮਾਈਗ੍ਰੇਸ਼ਨ ਦਾ ਸਾਡੇ 'ਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ, ਥੋੜ੍ਹਾ ਬਹੁਤਾ ਤਾਂ ਹੁੰਦਾ ਹੀ ਆ ਕਿਉਂਕਿ ਬਾਹਰ ਤੋਂ ਜਿਹੜਾ ਕੋਈ ਵੀ ਤੁਸੀਂ ਇੰਪਲਾਈ ਲੈ ਕੇ ਆਉਣਾ ਉਹਦੇ ਵਾਸਤੇ ਬਹੁਤ ਜ਼ਿਆਦੀਆਂ ਫੋਰਮੈਲਿਟੀਜ਼ ਆ
2: ਜੀ,
0: ਅਤੇ ਮੈਂ ਪ੍ਰੈਫਰ ਕਰਦਾ ਕਿ ਇੱਥੋਂ ਹੀ ਸਟਾਫ ਹਾਇਰ ਕੀਤਾ ਜਾਵੇ, ਅਤੇ ਉਹਦੇ ਨਾਲ ਕੀ ਆ ਵੀ ਲੋਕਲ ਜਿਹੜੇ ਆਪਣੇ ਸਟੂਡੈਂਟ ਵੀ ਆ, ਚਾਹੇ ਸਟੂਡੈਂਟ ਆ ਚਾਹੇ ਉਹ PR ਆ, ਉਹ ਸਾਰਿਆਂ ਨੂੰ ਜੋਬ ਦਾ ਮੌਕਾ ਮਿਲਦਾ।
1: ਨਾਲ ਦੀ ਨਾਲ ਅਗਰ ਗੱਲਬਾਤ ਕਰੀਏ ਵਿਕਟੋਰੀਅਨ ਇਲੈਕਸ਼ਨਸ ਦੀ, ਇਲੈਕਸ਼ਨਸ ਵੀ ਆਉਣ ਵਾਲੀਆਂ ਨੇ, ਸੋ ਹੋਸਪਿਟੈਲਿਟੀ ਸੈਕਟਰ ਖਾਸ ਕਰਕੇ ਜੋ ਖੇਤਰੀ ਇਲਾਕਿਆਂ ਦੇ ਵਿੱਚ ਹੈ, ਉਹਨਾਂ ਦੇ ਕੀ ਖਾਸ ਮੁੱਦੇ ਨੇ ਸਰਕਾਰ ਕੋਲੋਂ ਕਿ ਕਿੰਨਾ ਵੱਲ ਧਿਆਨ ਦੇਣਾ ਚਾਹੀਦਾ ਆ?
0: ਸਾਡੇ ਤਾਂ ਮੁੱਦੇ ਇਹੋ ਹੀ ਆ ਕਿ ਜਿਹੜਾ ਜਿਵੇਂ ਹੋਸਪਿਟੈਲਿਟੀ ਜਾਂ ਟੂਰਿਜ਼ਮ ਆ, ਇਹਨੂੰ ਥੋੜ੍ਹਾ ਜਿਹਾ ਤੁਸੀਂ ਮਤਲਬ ਅਪਗ੍ਰੇਡ ਕਰੋ ਜਾਂ ਤੁਸੀਂ ਕੁਛ ਇਹੋ ਜਿਹੇ ਕੰਮ ਕਰੋ ਜਿਹਦੇ ਨਾਲ ਟੂਰਿਜ਼ਮ ਜ਼ਿਆਦਾ ਪ੍ਰਫੁੱਲਤ ਹੋਵੇ ਜਿਵੇਂ ਰੀਜਨਲ ਏਰੀਆਸ ਦੇ ਵਿੱਚ, ਤੁਹਾਨੂੰ ਕੁਛ ਇਹੋ ਜਿਹਾ ਕਰਨਾ ਚਾਹੀਦਾ ਸਾਡੀ, ਅਤੇ ਗਵਰਨਮੈਂਟ ਨੂੰ ਇਹੀ ਅਪੀਲ ਆ ਕਿ ਮਤਲਬ ਟੂਰਿਜ਼ਮ ਨੂੰ ਤੁਸੀਂ ਪ੍ਰਫੁੱਲਤ ਕਰੋ। ਉਹਦੇ ਨਾਲ ਇਕੱਲਾ ਮੋਟਰਸ ਬਿਜ਼ੀ ਨਹੀਂ ਹੁੰਦੇ, ਉਹਦੇ ਨਾਲ ਸਾਰਾ ਜਿੰਨਾ ਵੀ ਟਾਊਨ ਹੁੰਦਾ, ਕੋਈ ਵੀ ਟਾਊਨ ਲਾ ਲਓ, ਉਹਦੀ ਇਕਨੋਮੀ 'ਤੇ ਬਹੁਤ ਫਰਕ ਪੈਂਦਾ।
1: ਸੋ ਜਦੋਂ ਇਲੈਕਸ਼ਨਸ ਦੀ ਗੱਲਬਾਤ ਆਉਂਦੀ ਆ ਤਾਂ ਖੇਤਰੀ ਇਲਾਕਿਆਂ ਦੇ ਵਿੱਚ ਆਪਾਂ ਦੇਖਿਆ ਕਿ ਵਨ ਨੇਸ਼ਨ ਕਾਫੀ ਹੁਣ ਉੱਭਰ ਰਹੀ ਹੈ ਔਰ ਪਿਛਲੀਆਂ ਖੇਤਰੀ ਇਲੈਕਸ਼ਨ ਦੇ ਵਿੱਚ ਵੀ ਜਿੱਤ ਵੱਲ ਵਧਦੀ ਨਜ਼ਰ ਆਈ ਹੈ। ਸੋ ਨਾਲ ਦੀ ਨਾਲ ਭਾਰਤੀ ਭਾਈਚਾਰੇ ਦੇ ਖਿਲਾਫ ਖਾਸ ਕਰਕੇ ਆਨਲਾਈਨ ਹੇਟ ਤੋਂ ਸ਼ੁਰੂ ਹੁੰਦਾ, ਹੁਣ ਕਾਫੀ ਜ਼ਿਆਦਾ ਹੇਟ ਜਾਂ ਰੇਸਿਜ਼ਮ ਵਧਣਾ ਸ਼ੁਰੂ ਹੋ ਚੁੱਕਾ ਹੈ, ਕੀ ਖੇਤਰੀ ਇਲਾਕੇ ਦੇ ਵਿੱਚ ਵੀ ਇਹ ਚੀਜ਼ ਫੇਸ ਕਰਦੇ ਹੋ, ਦੇਖੀਏ ਤੁਸੀਂ ਰੀਸੈਂਟ ਟਾਈਮਸ ਦੇ ਵਿੱਚ?
0: ਨਹੀਂ, ਸਾਨੂੰ ਕੋਈ ਇਹੋ ਜਿਹਾ ਬਹੁਤ ਜ਼ਿਆਦਾ ਵੇਖਣ ਨੂੰ ਨਹੀਂ ਮਿਲਿਆ ਉਸ ਚੀਜ਼ ਦਾ ਅਸਰ, ਕਿਉਂਕਿ ਜਿਹੜਾ ਖੇਤਰੀ ਰੀਜਨਲ ਇਲਾਕੇ ਦੇ ਵਿੱਚ ਜਿਹੜੇ ਲੋਕ ਆ ਬਹੁਤ ਵਧੀਆ ਆ, ਹੈਲਪਫੁੱਲ ਆ, ਅਤੇ ਮੈਨੂੰ ਲੱਗਦਾ ਨਹੀਂ ਉਹ ਇੰਨੇ ਡਿਸਕ੍ਰੀਮੀਨੇਟ ਹੈਗੇ ਆ।
1: ਸੋ ਤੁਹਾਡੇ ਮੁਤਾਬਕ ਅਗਲੇ 10-12 ਸਾਲਾਂ ਦੇ ਵਿੱਚ ਖੇਤਰੀ ਇਲਾਕਾ ਖਾਸ ਕਰਕੇ ਸ਼ੈਪਟਨ ਹੋਰ ਗਰੋ ਕਰੇਗਾ?
0: ਸ਼ੈਪਟਨ, ਹਾਂਜੀ, ਜੇ ਤੁਸੀਂ ਜਿਵੇਂ ਮੈਂ 2018 ਦੇ ਵਿੱਚ ਇੱਥੇ ਮੂਵ ਹੋਇਆ ਸੀ, ਉਦੋਂ ਸ਼ੈਪਟਨ ਦੇ ਕਾਫੀ ਏਰੀਏ ਖਾਲੀ ਪਈ ਸੀ, ਅਤੇ ਹੁਣ ਜਦੋਂ ਤੁਸੀਂ ਹੁਣ 2026 ਦੇ ਵਿੱਚ ਵੇਖਦੇ ਹੋ ਤਾਂ ਆਲੇ ਦੁਆਲੇ ਬਹੁਤ ਜ਼ਿਆਦਾ ਨਵੀਂ ਡਿਵੈਲਪਮੈਂਟ ਹੋਈ ਆ, ਅਤੇ ਉਸ ਚੀਜ਼ ਦਾ ਡੈਫੀਨੇਟਲੀ ਆ ਕਿ ਸ਼ੈਪਟਨ ਦੀ ਇਕੋਨਮੀ 'ਤੇ ਬਹੁਤ ਵਧੀਆ ਅਸਰ ਆ, ਕਿਉਂਕਿ ਕਾਫੀ ਲੋਕ ਸਿਡਨੀ ਤੋਂ ਮੈਲਬਨ ਤੋਂ ਇੱਥੇ ਮੂਵ ਹੋਣਾ ਚਾਹੁੰਦੇ ਆ। ਨੰਬਰ 2 'ਤੇ ਇਹ ਵੀ ਚੀਜ਼ ਆ ਕਿ ਇੱਥੇ ਆ ਕੇ ਬੱਚਿਆਂ ਦੀ ਜਿਹੜੀ ਪਰਵਰਿਸ਼ ਆ ਉਹ ਵੀ ਐਜ਼ ਜਿੱਦਾਂ ਆਪਾਂ ਪੇਂਡੂ ਮਾਹੌਲ ਮਿਲਦਾ ਸਾਰਿਆਂ ਨੂੰ, ਅਤੇ ਬਹੁਤ ਖੁਸ਼ ਹੁੰਦੇ ਆ।
1: ਇਕਨੋਮਿਕ ਗਰੋਥ ਦੀ ਗੱਲਬਾਤ ਕੀਤੀ ਹੈ ਕਿ ਤੁਸੀਂ, ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਤੁਹਾਡਾ ਬਿਜ਼ਨਸ ਵੀ ਸ਼ੈਪਟਨ ਦੀ ਇਕੋਨਮੀ ਦੇ ਵਿੱਚ ਯੋਗਦਾਨ ਪਾ ਰਿਹਾ?
0: ਹਾਂਜੀ, ਡੈਫੀਨੇਟਲੀ ਆਪਣੇ ਆਪ ਨੂੰ ਬਹੁਤ ਭਾਗਾ ਸਮਝਦੇ ਹਾਂ ਕਿ ਅਸੀਂ ਸ਼ੈਪਟਨ ਦੇ ਵਿੱਚ ਬੈਠੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਭਾਈਚਾਰਾ ਰਲ ਮਿਲ ਕੇ ਰਹੇ ਅਤੇ ਸ਼ੈਪਟਨ ਨੂੰ ਹੋਰ ਆਪਾਂ ਅੱਗੇ ਲੈ ਕੇ ਚੱਲੀਏ।
1: ਸੋ ਸ਼ੈਪਟਨ, ਜਿਵੇਂ ਤੁਸੀਂ ਪੰਜਾਬ ਦੇ ਪਿੰਡਾਂ ਦੀ ਵੀ ਗੱਲਬਾਤ ਕੀਤੀ ਹੈ, ਕਿੰਨੀ ਕੁ ਸਮਾਨਤਾ ਲੱਗਦੀ ਹੈ, ਯਾਦ ਆਉਂਦੀ ਪੰਜਾਬ ਦੀ ਇੱਥੇ ਰਹਿੰਦੇ ਹੋਏ ਜਾਂ ਫਿਰ ਲੱਗਦਾ ਕਿ ਨਹੀਂ ਸੇਮ ਚੀਜ਼ਾਂ ਹੀ ਨੇ?
0: ਜੇ ਆਪਾਂ ਸ਼ੈਪਟਨ ਨੂੰ ਵੇਖ ਕੇ ਚੱਲੀਏ ਤਾਂ ਇਹ ਤਾਂ ਬਿਲਕੁਲ ਜਿਵੇਂ ਪਿੰਡ ਹੀ ਲੱਗਦਾ, ਹੈ ਨਾ, ਇੱਥੇ ਕੋਈ ਬਹੁਤ ਜ਼ਿਆਦਾ ਇੰਨਾ ਫਰਕ ਨਹੀਂ ਆ ਕਿ ਮਤਲਬ ਪੰਜਾਬ ਦੇ ਪਿੰਡਾਂ ਦਾ ਅਤੇ ਇੱਥੋਂ ਦਾ ਸੇਮ ਮਾਹੌਲ ਉਹ ਜਿਹਾ ਤੁਹਾਨੂੰ ਵੇਖਣ ਨੂੰ ਮਿਲੂਗਾ। ਇੱਥੇ ਗੁਰੂ ਘਰ 'ਚ ਵੀ ਉਵੇਂ ਜਿਵੇਂ ਆਪਣਾ ਪਿੰਡਾਂ ਦੇ ਗੁਰੂ ਘਰ ਵਿੱਚ ਹੁੰਦਾ, ਉੱਦਾਂ ਹੀ ਇੱਥੇ ਸਾਰੇ ਸੇਵਾ ਕਰਦੇ।
1: 8-9 ਸਾਲਾਂ ਦੇ ਵਿੱਚ ਤੁਸੀਂ ਡੈਫੀਨੇਟਲੀ ਸਕਸੈਸਫੁਲ ਹੋਏ ਹੋ, ਸਕਸੈਸ ਦਾ ਮੰਤਰਾ ਕੀ ਹੈ?
0: ਸਫਲਤਾ ਦੇ ਪਿੱਛੇ ਸਭ ਤੋਂ ਵੱਡੀ ਇੱਕੋ ਚੀਜ਼ ਹੈ, ਹਾਰਡ ਵਰਕ। ਹਾਂਜੀ, ਤੁਹਾਨੂੰ ਹਾਰਡ ਵਰਕ ਪਲੱਸ ਡਿਸਿਪਲਿਨ ਦੇ ਵਿੱਚ ਰਹਿ ਕੇ ਹੀ ਤੁਸੀਂ ਕੋਈ ਵੀ ਚੀਜ਼ ਨੂੰ ਜੇ ਸਕਸੈਸ ਕਰਨਾ ਉਹਦੇ ਵਿੱਚ ਤੁਹਾਨੂੰ ਪੂਰਾ ਧਿਆਨ ਦੇ ਕੇ ਤੇ ਫਿਰ ਹੀ ਤੁਸੀਂ ਸਕਸੈਸ ਹੋ ਸਕਦੇ ਹੋ।
1: ਮੋਟਲ ਬਿਜ਼ਨਸ ਤੋਂ ਇਲਾਵਾ, ਹੋਸਪਿਟੈਲਿਟੀ ਤੋਂ ਇਲਾਵਾ ਹੋਰ ਵੀ ਖਿਆਲ ਹੈ ਕਿਸੇ ਹੋਰ ਸੈਕਟਰ ਵੱਲ ਵੀ ਵਧਣ ਦਾ?
0: ਹੋਰ ਕਿਸੇ ਪਾਸੇ ਵੀ ਥੋੜ੍ਹਾ ਇਨਵੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
1: ਮੈਂ ਦੇਖ ਰਿਹਾ ਤੁਹਾਨੂੰ ਗੱਡੀਆਂ ਦਾ ਵੀ ਚੰਗਾ ਸ਼ੌਂਕ ਲੱਗਦਾ ਹੈ, ਸੋ ਗੱਡੀਆਂ ਵੀ ਕਿਹੜੀਆਂ ਕਿਹੜੀਆਂ ਤੁਹਾਡੇ ਕੋਲ ਜਾਂ ਹੋਰ ਗੱਡੀ ਵੀ ਕੋਈ ਬਾਏ ਕਰ ਰਹੇ ਹੋ?
0: ਵੇਖੋ ਇਹ ਆਉਣ ਵਾਲਾ ਸਮਾਂ ਦੱਸ ਸਕਦਾ। ਹਾਂਜੀ ਨਹੀਂ, ਗੱਡੀਆਂ ਦਾ ਮੈਨੂੰ ਸ਼ੌਂਕ ਆ ਸ਼ੁਰੂ ਤੋਂ ਹੀ ਆ ਜਿਵੇਂ, ਅਤੇ ਮੇਰੀ ਵਾਈਫ ਨੂੰ ਵੀ ਸ਼ੌਂਕ ਆ, ਉਹਨਾਂ ਨੇ ਮੈਨੂੰ ਥੋੜ੍ਹਾ ਹੁੰਦਾ ਕਿ ਨਹੀਂ ਵਧੀਆ ਗੱਡੀ ਹੋਣੀ ਚਾਹੀਦੀ। ਜੇ ਤੁਹਾਡੇ ਕੋਲ ਤੁਸੀਂ ਕਰ ਸਕਦੇ ਹਾਂ ਨਾ, ਜੇ ਤੁਸੀਂ ਵਧੀਆ ਆਪਣਾ ਬਿਜ਼ਨਸ ਕਰ ਰਹੇ ਹਾਂ, ਦੈਨ ਵਾਈ ਨੋਟ ਯੂ ਕੈਨ ਬਾਏ ਗੁੱਡ ਕਾਰ, ਹੈ ਨਾ?
1: ਬਿਲਕੁਲ ਜੀ, ਇਹ ਹੈ ਜੀ ਸਕਸੈਸ ਦਾ ਮੰਤਰਾ ਕਿ ਹਾਰਡ ਵਰਕ ਕਰੋ ਅਤੇ ਨਾਲ ਡਿਸਿਪਲਿਨ ਰਹੋ, ਅਤੇ ਤੁਸੀਂ ਵੀ ਇਸ ਇੰਡਸਟਰੀ ਦੇ ਵਿੱਚ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ। ਔਰ ਜਿਵੇਂ ਕਿ ਸੁਖਜੀਤ ਜੀ ਨੇ ਕਿਹਾ ਕਿ ਹਾਂ ਇਹ ਸਪੋਰਟਿਵ ਨੇ, ਅਗਰ ਕਿਸੇ ਹੋਰ ਨੇ ਵੀ ਇਸ ਇੰਡਸਟਰੀ ਵੱਲ ਜਾਣਾ ਹੋਵੇ ਤਾਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਔਰ ਇਹਨਾਂ ਦੀ ਸਪੋਰਟ ਅਤੇ ਗਾਈਡੈਂਸ ਦੇ ਨਾਲ ਤੁਸੀਂ ਅੱਗੇ ਜ਼ਰੂਰ ਵੱਧ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ ਇਹ ਸਾਰੀ ਜਾਣਕਾਰੀ ਵਾਸਤੇ। ਜੇ ਕੁਝ ਹੋਰ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਕੋਈ ਸੁਨੇਹਾ ਹੋਵੇ ਤਾਂ?
0: ਹਾਂਜੀ, ਮੇਰੇ ਵੱਲੋਂ ਤਾਂ ਇਹੋ ਸੁਨੇਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਅਤੇ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਤਾਂ ਉਹਦੇ ਲਈ ਤੁਹਾਨੂੰ ਹਾਰਡ ਵਰਕ ਜ਼ਰੂਰੀ ਆ, ਕਿਉਂਕਿ ਉਹਦੇ ਪਿੱਛੇ ਤੁਹਾਡੀ ਜਿਹੜੀ ਮਿਹਨਤ ਆ ਉਹ ਦੇਖਦੀ ਆ ਬਾਅਦ 'ਚ ਨਾ।
1: ਬਹੁਤ ਬਹੁਤ ਸ਼ੁਕਰੀਆ ਸੁਖਜੀਤ ਜੀ ਇਸ ਸਾਰੀ ਗੱਲਬਾਤ ਵਾਸਤੇ।
0: ਬਹੁਤ ਬਹੁਤ ਧੰਨਵਾਦ ਪੁਨੀਤ ਜੀ ਤੁਹਾਡਾ ਅਤੇ SBS ਦਾ, ਜਿਨ੍ਹਾਂ ਨੇ ਸਾਡੇ ਘਰ ਆ ਕੇ ਅਤੇ ਸਾਡਾ ਮਾਣ ਵਧਾਇਆ। ਥੈਂਕ ਯੂ ਸੋ ਮਚ।
1: ਥੈਂਕ ਯੂ ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ, ਦੇਖਦੇ ਰਹੋ SBS ਪੰਜਾਬੀ।

जी हाँ दोस्तों, जे तुहानू भी यह गाना या पंजाबी गाने पसंद ने ते तुहाडे लई SBS पंजाबी एक बहुत ही वधिया मौका लैके आ रहा है। करण औजला दा जिहड़ा ऑस्ट्रेलिया विच कॉन्सर्ट होण जा रहा है, सिडनी विच, मेलबर्न विच, वक्ख वक्ख कॉन्सर्ट दियां मुफ्त टिकटां SBS पंजाबी दे रहा है जी। पर इस कॉन्टेस्ट विच भाग लैण लई एक छोटे जे सवाल दा जवाब देना है। सवाल है जी कि What makes you the biggest Karan Aujla fan? ਕਿ ਜੇ ਤੁਸੀਂ Karan Aujla ਦੇ ਫੈਨ ਹੈਗੇ ਹੋ ਤਾਂ ਅਜਿਹਾ ਕੀ ਹੈ ਜੋ ਤੁਹਾਡਾ Karan Aujla ਦੇ ਲਈ ਜੋ ਪਿਆਰ ਹੈ ਉਹਨੂੰ ਖਾਸ ਬਣਾਉਂਦਾ? ਆਪਣਾ ਆਪਣੇ Karan Aujla ਦੇ ਲਈ ਫੈਂਡਮ ਜਾਂ ਪਿਆਰ ਦਾ ਇਜ਼ਹਾਰ ਕਰਦੇ ਹੋਏ ਕੋਈ ਫੋਟੋ, ਵੀਡੀਓ, ਲੇਖ ਜਾਂ ਕੋਈ ਸ਼ਾਇਰੀ, ਜਿੱਦਾਂ ਵੀ ਤੁਸੀਂ ਇਜ਼ਹਾਰ ਕਰਨਾ ਚਾਹੋ ਕਰ ਸਕਦੇ ਹੋ ਜੀ। ਅਤੇ ਭੇਜੋ ਉਸ ਇਜ਼ਹਾਰ ਨੂੰ punjabi.program@sbs.com.au ਉੱਤੇ ਈਮੇਲ ਕਰਕੇ। ਜਿਹੜੇ ਜਵਾਬ ਸਭ ਤੋਂ ਇੰਟਰਸਟਿੰਗ ਹੋਣਗੇ ਉਹਨਾਂ ਨੂੰ ਮਿਲਣਗੇ ਜੀ ਫ੍ਰੀ ਪਾਸ। ਈਮੇਲ ਇੱਕ ਵਾਰ ਫਿਰ ਤੋਂ ਸੁਣ ਲਓ, punjabi.program PROGRAM@sbs.com.au। ਮਿਲਦੇ ਹਾਂ ਜੀ।

0: SBS ਪੰਜਾਬੀ ਦੇ ਹਫ਼ਤਾਵਾਰ ਸੈਗਮੈਂਟ ਅਖਾਣ ਕਹਾਣੀ 'ਚ ਮੈਂ ਹਾਂ ਮਸੂਦ ਮੱਲੀ ਔਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅਖਾਣ ਕਹਾਣੀ 'ਚ ਮੈਂ ਲੈ ਕੇ ਉਹਨਾਂ ਆਪ ਸਭ ਦੇ ਰੂਬਰੂ ਮੰਜੇ ਹੋਏ ਜਨਾਬ ਇਹਸਾਨ ਬਾਜਵਾ ਸਾਹਿਬ, ਜਿਨ੍ਹਾਂ ਦਾ ਕੰਮ ਉਹਨਾਂ ਦੀ ਇੱਕ ਜਿੰਦੀ ਜਾਗ ਦੀ ਮਿਸਾਲ ਹੈ ਕਿ ਉਹਨਾਂ ਨੇ ਅਖਾਣਾਂ ਨੂੰ ਕਿੱਦਾਂ ਕੁੰਜਿਆ, ਇਕੱਠਿਆਂ ਕੀਤਾ ਔਰ ਫਿਰ ਕਿਤਾਬੀ ਰੂਪ ਦਿੱਤਾ। ਸੋ ਵਿਸਤਾਰ ਦੇ ਨਾਲ ਅਖਾਣ ਦੇ ਉੱਤੇ ਲੋ ਪਾਉਂਦੇ ਨੇ। ਅੱਜ ਵੀ ਸਾਡੇ ਨਾਲ ਨੇ ਇਹਸਾਨ ਬਾਜਵਾ ਸਾਹਿਬ ਜੀ, ਆਏ ਨੂੰ ਕਹਿੰਦੇ ਆ ਅੱਜ ਦੀ ਅਖਾਣ ਕਹਾਣੀ 'ਚ।
1: ਬੜੀ ਮਿਹਰਬਾਨੀ ਜਨਾਬ ਮੱਲੀ ਸਾਹਿਬ ਜੀ, ਉਹਦੇ ਵਾਸਤੇ ਰੋ ਸਵਾਗਤ ਹੈ ਤੁਹਾਡਾ ਜੀ।
0: ਬਹੁਤ ਬਹੁਤ ਧੰਨਵਾਦ, ਬਹੁਤ ਧੰਨਵਾਦ। ਤੇ ਬਾਜਵਾ ਸਾਹਿਬ, ਅੱਜ ਜਿਹੜਾ ਅਖਾਣ ਮੇਰੇ ਹੱਥੀ ਲੱਗਾ ਉਹ ਇਹ ਹੈ ਕਿ ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਿਲ ਨੇ।
1: ਮੈਂ ਅਰਜ਼ ਕਰਨਾ ਕਿ ਪਰਾਏ ਹੱਥੀ ਵੇਖੋ ਨਾ, ਕੋਈ ਵੀ ਇਸ ਅਖਾਣ 'ਚ ਸਿੱਖਿਆ ਦਿੱਤੀ ਗਈ ਹੈ, ਇਹ ਮਤ ਦਿੱਤੀ ਗਈ ਹੈ ਵੀ ਜਿਹੜਾ ਵੀ ਤੁਸੀਂ ਬਿਜ਼ਨਸ ਕਰਦੇ ਹੋ, ਜਿਹੜਾ ਵਣਜ ਵਟਾ ਕਰਦੇ ਹੋ, ਵਣਜ ਵਪਾਰ ਕਰਦੇ ਹੋ, ਕਾਰੋਬਾਰ ਕਰਦੇ ਹੋ, ਬਿਜ਼ਨਸ ਕਰਦੇ ਹੋ, ਉਹਦੇ ਸਿਰ ਦੇ ਉੱਤੇ ਤੁਹਾਨੂੰ ਹਰ ਵੇਲੇ ਖਲੋ ਕੇ ਰਹਿਣਾ ਚਾਹੀਦਾ ਔਰ ਤੁਹਾਡੀਆਂ ਅੱਖਾਂ ਦੇ ਥੱਲੇ ਹੋਣਾ ਚਾਹੀਦਾ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਹੱਥ 'ਚ ਸਾਰੀ ਖੇਡ ਫੜਾ ਦਿਓਗੇ ਤੇ ਉਹ ਲੋਕ ਜਿਹੜੇ ਨੇ ਉਹ ਕਦੀ ਵੀ ਉਹ ਮਤਲਬ ਬਹੁਤ ਘੱਟ ਲੋਕ ਨੌਕਰ ਜਿਹੜੇ ਹੁੰਦੇ ਨੇ, ਜਿਹੜੇ ਪੂਰੇ ਆਨੈਸਟ ਇਮਾਨਦਾਰ ਹੁੰਦੇ ਨੇ, ਉਹ ਆਉਂਦੇ ਨੇ ਕਿ ਅਸੀਂ ਮਤਲਬ ਮਾਲਕ ਨੂੰ ਇਹਦੀ ਜਿਹੜੀ ਮਾਇਆ ਉਹਨੂੰ ਜ਼ਾਇਆ ਨਾ ਕਰੀਏ। ਲੇਕਿਨ ਬਹੁਤੇ ਜਿਹੜੇ ਬੇਪਰਵਾਹ ਹੁੰਦੇ ਨੇ ਤੇ ਜਦੋਂ ਵੇਖੋ ਨਾ, ਇਹ ਜਿਹੜੀਆਂ ਛੋਟੀਆਂ ਛੋਟੀਆਂ ਸੇਵਿੰਗ ਨੇ ਨਾ, ਨਿੱਕੀਆਂ ਨਿੱਕੀਆਂ ਔਰ ਨਿੱਕੀਆਂ ਨਿੱਕੀਆਂ ਯੂਟੀਲਿਟੀਜ਼, ਇਹਦੇ ਚੋਂ ਫਾਇਦਾ ਖੱਟ ਕੇ ਤੇ ਫਿਰ ਹੌਲੀ ਹੌਲੀ ਪ੍ਰੋਫਿਟ ਤੇ ਫਿਰ ਇਹਦੇ ਨਾਲ ਬਿਜ਼ਨਸ ਬਣਦਾ।
0: ਬਿਲਕੁਲ ਠੀਕ।
1: ਤੇ ਜਦੋਂ ਬਿਜ਼ਨਸ ਛੱਡ ਹੀ ਕਿਸੇ ਦੇ ਸਿਰ ਤੇ ਦਿੱਤਾ ਜਾਏ ਤੇ ਉਹ ਜਨਾਬ ਉਸ ਬਿਜ਼ਨਸ ਦੀ ਬਰਬਾਦੀ ਹੋ ਜਾਂਦੀ ਹੈ ਤੇ ਕਦੀ ਵੀ 32 ਰੁਪਈਆਂ ਦੇ 33 ਰੁਪਈਏ ਨਹੀਂ ਹੁੰਦੇ। ਹਾਲਾਂ ਵੇਖੋ ਨਾ, ਬਿਜ਼ਨਸ ਦਾ ਤੇ ਮਕਸਦ ਹੀ ਇਹ ਵੇ ਬੁਨਿਆਦੀ ਕਿ ਪੈਸਾ ਜਿਹੜਾ, ਪੈਸਾ ਪੈਸੇ ਨੂੰ ਮਤਲਬ ਕਿ ਉਹਨੂੰ ਪੈਦਾ ਕਰੇ, ਪ੍ਰੋਡਿਊਸ ਕਰੇ ਔਰ ਪੈਸੇ ਦੇ ਵਿੱਚੋਂ ਤੁਹਾਡੇ ਐਕਸਪੈਂਡੀਚਰ ਖਰਚ ਜਮਾ ਮੁਨਾਫਾ ਹੈਂਜੀ, ਇਹ ਤੁਹਾਡੀ ਇਨਕਮ ਨੈਟ ਇਨਕਮ ਹੋ ਗਈ ਤੇ ਇਹਦੇ ਵਿੱਚੋਂ ਤੁਹਾਡੇ ਜਿਹੜੇ ਅਗਰ ਜਿੰਨੇ ਲਾਏ ਨੇ 32 ਰੁਪਈਏ ਲਾਏ ਨੇ ਬਿਜ਼ਨਸ ਦੇ ਉੱਤੇ ਤੇ ਤੁਹਾਨੂੰ 32 ਦੇ 32 ਲੱਭ ਜਾਣ ਤੇ ਤੁਹਾਨੂੰ ਉੱਥੇ ਥਕੇਵਾਂ ਕਰਨ ਦੀ ਜਾਂ ਲਿੰਗ ਥਕਾਵਣ ਦਾ ਕੀ ਫਾਇਦਾ ਹੋਇਆ ਜੀ, ਬਿਜ਼ਨਸ ਦੇ ਵਿੱਚ ਦਿਮਾਗ ਖਪਾਉਣ ਦਾ। ਇਸ ਵਾਸਤੇ ਕਿਸੇ ਵੀ ਮੈਂ ਜਿਹੜਾ ਵਣਜ ਏ ਉਹਦਾ ਜਿਹੜਾ ਮੋਟਿਵ ਹੁੰਦਾ, ਉਹਦਾ ਜਿਹੜਾ ਬੰਦੇ ਦੀ ਅਰਜ਼ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਮੈਂ ਪੈਸੇ ਨਾਲ ਪੈਸਾ ਕਮਾਵਾਂ ਔਰ ਪੈਸੇ ਨਾਲ ਪੈਸਾ ਉਦੋਂ ਹੀ ਕਮਾਇਆ ਜਾ ਸਕਦਾ ਜਦੋਂ ਬੰਦਾ ਆਪਣੇ ਕੰਮ ਦੇ ਉੱਤੇ ਹਰ ਵੇਲੇ ਪੂਰੀਆਂ ਅੱਖਾਂ ਖੋਲ ਕੇ ਤੇ ਧਿਆਨ ਨਾਲ 24 ਘੰਟੇ ਉਹਨੂੰ ਧਿਆਨ 'ਚ ਰੱਖੇ।
0: ਠੀਕ ਹੈ।
1: ਤੇ ਜੇ ਉਹ ਬੇਪਰਵਾਹ ਹੋ ਜੇ ਤੇ ਪਰਾਏ ਹੱਥਾਂ ਤੇ ਛੱਡ ਕੇ, ਨੌਕਰਾਂ ਚਾਕਰਾਂ ਤੇ ਛੱਡ ਕੇ ਤੇ ਜਨਾਬ ਆਪ ਸੈਰ ਸਪੱਟੇ ਕਰਦਾ ਫਿਰੇ ਤੇ ਫਿਰ ਉਹਦਾ ਵਣਜ ਜਿਹੜਾ ਉਹ ਖਰਾਬ ਹੋ ਜਾਂਦਾ, ਉਹ ਬਰਬਾਦ ਹੋ ਜਾਂਦਾ ਤੇ ਬੜੇ ਬੜੇ ਅਸਾਂ ਵੇਖੇ ਨੇ ਕਿ ਕਰੋੜਾਂ ਪੱਤੀ ਤੇ ਅਰਬਾਂ ਪੱਤੀ ਵੀ ਜਿਹੜੇ ਨੇ ਨਾ ਇਸ ਤਰ੍ਹਾਂ ਦੇ, ਉਹਨਾਂ ਨੂੰ ਵਿਸਰੇ ਹੋਣ ਪਰ ਉਹ ਉੱਜੜ ਜਾਂਦੇ ਨੇ ਔਰ ਉਹਨਾਂ ਦੇ ਬਿਜ਼ਨਸ ਦੇ ਸਿਰਫ ਉਹ ਕੰਧਾਂ ਦੇ ਬੋਰਡ ਹੀ ਲੱਗੇ ਰਹਿ ਜਾਂਦੇ ਨੇ। ਇਸ ਵਾਸਤੇ ਜ਼ਰੂਰੀ ਇਹ ਹੈ ਕਿ ਤੁਸੀਂ ਕੋਈ ਵੀ ਵਣਜ ਕਰਨਾ, ਭਾਵੇਂ ਪਾਏ ਪੈਸੇ ਦਾ ਕਰਨਾ ਜਾਂ ਤੁਸੀਂ ਕਰੋੜ ਦਾ ਕਰਨਾ, 10 ਕਰੋੜ ਦਾ ਕਰਨਾ, ਤੁਸੀਂ ਉਸ ਕੰਮ ਦੇ ਉੱਤੇ ਹਰ ਵੇਲੇ ਤੁਹਾਡਾ ਧਿਆਨ ਹੋਣਾ ਚਾਹੀਦਾ ਕਿ ਮੇਰੀ ਜਿਹੜੀ ਇਨਪੁੱਟ ਕੀ ਹੈ, ਆਊਟਪੁੱਟ ਕੀ ਹੈ ਔਰ ਆਊਟਪੁੱਟ ਦੇ ਵਿੱਚ ਮੇਰਾ ਮਤਲਬ ਐਕਸਪੈਂਡੀਚਰ ਜਿਹੜਾ ਤੇ ਅੱਗੇ ਜਿਹੜਾ ਐਕਸਪੈਂਡੀਚਰ ਤੋਂ ਵੱਧ ਇਨਕਮ ਮੇਰੀ ਕਿੰਨੀ ਹੈ ਔਰ ਉਹ ਇਨਕਮ ਜਿੰਨੀ ਵੱਧ ਹੋਏਗੀ ਉਹਨੂੰ ਵਿੱਚੋਂ ਐਕਸਪੈਂਡੀਚਰ ਕੱਢ ਕੇ ਬਾਕੀ ਉਹਦਾ ਪ੍ਰੋਫਿਟ ਹੋਏਗਾ
0: ਤੇ
1: ਉਹ ਪ੍ਰੋਫਿਟ ਇਸੇ ਸੂਰਤ ਚ ਆ ਸਕਦਾ ਔਰ ਪ੍ਰੋਫਿਟ ਉਹਨੂੰ ਮਿਲਦਾ ਰਹੇਗਾ ਤੇ ਉਹਦਾ ਕੰਮ ਅੱਗੇ ਵਧੇਗਾ।
0: ਬਿਲਕੁਲ ਠੀਕ ਹੈ। ਆਪਣੇ ਸੁਣਨ ਵਾਲੇ ਨੂੰ ਦੱਸਦੇ ਜਾਈਏ, ਸਾਡਾ ਅੱਜ ਦਾ ਅਖਾਣ ਹੈ ਪਰਾਏ ਹੱਥੀ ਬੱਤੀਆਂ ਦੇ 33 ਹੋਣੇ ਮੁਸ਼ਕਲ ਨੇ। ਬਾਜਵਾ ਸਾਹਿਬ, ਇਹਦੇ 'ਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਤੱਕ ਕਿਸੇ ਕੰਮ ਦਾ ਪੂਰਾ ਗੁਰ ਨਾ ਜਾਣਦੇ ਹੋਵੋ, ਉਸ ਹੁਨਰ ਤੋਂ ਪੂਰੇ ਵਾਕਫ ਨਾ ਹੋਵੋ, ਇਸ ਆਸ ਤੇ ਕਿ ਫਲਾਣਾ ਜਿਹੜਾ ਉਹ ਤੇ ਇਸ ਕੰਮ ਦਾ ਮਾਹਰ ਆ, ਚਲੋ ਉਹਦੇ ਨਾਲ ਭਾਈਵਾਲੀ ਕੀਤੀ ਹੈ, ਮੈਂ ਇਨਵੈਸਟ ਕਰਨਾ ਹੈ ਉਹਦੇ ਨਾਲ ਭਾਈਵਾਲੀ ਕਰਿਆ ਜਾਂ ਉਹਦੀ ਮਹਾਰਤ ਤੋਂ ਫਾਇਦਾ ਚੁੱਕਿਆ, ਮੈਂ ਨਫ਼ਾ ਕਮਾ ਲਾਂਗਾ, ਹੈ ਇਸ ਅਖਾਣ 'ਚ ਇਹ ਇਸ਼ਾਰਾ ਵੀ ਕਿ ਇਹ ਵੀ ਬਰਬਾਦੀ ਦਾ ਸਬਬ ਬਣਦਾ?
1: ਕਰ ਵੇਖੋ ਜੀ, ਪਹਿਲੀ ਗੱਲ ਇਹ ਕਿ ਬਿਜ਼ਨਸ ਜਿਹੜਾ ਵੀ ਆ, ਕਾਰੋਬਾਰ ਜਾਂ ਵਣਜ ਵਟਾ ਕਰਨਾ, ਤੁਸੀਂ ਉਹਦੇ ਬਾਰੇ 'ਚ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਪੂਰੀ ਸਿੱਖਿਆ ਹੋਣੀ ਚਾਹੀਦੀ ਹੈ ਔਰ ਅਗਰ ਸਿੱਖਿਆ ਨਹੀਂ ਤੇ ਉਦੋਂ ਪਹਿਲਾਂ ਉਹਦੇ ਬਾਰੇ 'ਚ

0: hits from home.
1: This year, Macy's is celebrating 50 years of fireworks. So come celebrate with us in style and take 50% off swim, 50% off sunglasses, 50% off grilling tools, 50 years of fireworks, 50% off throughout the entire store. That's a celebration only Macy's can deliver. Shop Macy's July 4th sale and see our 50th fireworks Saturday on NBC and Peacock. Savings off select prices. Exclusions apply.
2: ਤੇ ਤੁਹਾਡੀ ਨਜ਼ਰ ਹੀ ਨਹੀਂ, ਜਿਹਦੇ ਤੇ ਤੁਹਾਡਾ ਕਮਾਂਡ ਕੰਟਰੋਲ ਹੀ ਹੈ ਨਹੀਂ, ਔਰ ਅਗਰ ਤੁਸੀਂ ਉਸ ਤਰ੍ਹਾਂ ਸੁੱਟ ਦਿਓਗੇ ਤੇ ਉਹ ਲੋਕ ਆਪ ਉਹਦੇ ਚੋਂ ਖਾ ਪੀ ਜਾਣਗੇ ਤੇ ਤੁਹਾਡੇ ਪੱਲੇ ਤੁਹਾਨੂੰ ਬੱਤੀਆਂ ਦੇ ਬੱਤੀ ਵੀ ਨਹੀਂ ਮਿਲਣਗੇ।
3: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹਸਾਨ ਬਾਜਵਾ ਸਾਹਿਬ, ਅੱਜ ਜਿਸ ਅਖਾਣ ਦੇ ਉੱਤੇ ਲੋਅ ਪਾਈ ਉਹ ਸੀ ਪਰਾਏ ਹੱਥੀਂ ਬੱਤੀਆਂ ਦੇ 33 ਹੋਣੇ,

0: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
1: ਜੀ ਮਿਹਰਬਾਨੀ ਧੰਨਵਾਦ ਜਿਉਂਦੇ ਵਸੇ ਰਹੋ।
2: ਇਹ ਸਨ ਜੀ ਇਹਸਾਨ ਬਾਜਵਾ ਜੀ ਔਰ ਮੈਂ ਸਾਂ ਮਸੂਦ ਮੱਲੀ। ਅੱਜ ਦੀ ਅਖਾਣ ਕਹਾਣੀ ਇੱਥੇ ਹੀ ਅੰਤ ਹੁੰਦੀ ਹੈ। ਅੱਜ ਦਾ ਅਖਾਣ ਸੀ ਪਰਾਏ ਹੱਥੀਂ ਬੱਤੀਆਂ ਤੇ ਤੇਤੀ ਹੋਣੇ ਮੁਸ਼ਕਿਲ ਨੇ, ਤੇ ਆਉਂਦੇ ਹਫ਼ਤੇ ਇੱਕ ਨਵਾਂ ਅਖਾਣ ਲੈ ਕੇ ਫਿਰ ਹਾਜ਼ਰ ਹੋਵਾਂਗੇ।
3: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ।

ਮੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋਅ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਹੈ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਹੈ, ਯਾਰੀ ਟੁੱਟੀ ਚੰਗੀ ਹੈ।

0: ਹਾਂ ਦੱਸ
1: ਸ਼ੁਕਰੀਆ ਮੈਂ ਖਲੋਤੀ ਕੀ ਕੁਲਚੇ ਵਾਲੀ ਦੁਕਾਨ ਤੇ ਆ ਜਿੱਥੇ ਵੱਡੇ ਸ਼ੋਰੂਮ ਆ
0: ਹੁਣ ਮੇਰੀ ਗੱਲ ਸੁਣ ਆਪਣੇ ਘਰੇ ਜਾ ਚੁੱਪ ਕਰਕੇ ਮੈਨੂੰ ਤੂੰ ਦੱਸ ਗਈ ਆ

ਹੁਣ ਤੇਰਾ ਮੈਨੂੰ ਮੋਹ ਨਹੀਂ ਆਉਂਦਾ, ਤੈਨੂੰ ਵੀ ਪਤਾ ਕਿਉਂ ਨਹੀਂ ਆਉਂਦਾ। ਪਾਗਲ ਕਮਲੀ ਝੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ।

ਕੱਚੇ ਕੋਠੇ ਉੱਤੇ ਦੱਸ ਕਿੰਨੀ ਵਾਰੀ ਸੋਹਣੀਏ ਹਨੇਰੀ ਬਣ ਚੁੱਲ ਜਾਏਗੀ ਹਾਂ ਰੱਖਣਾ ਲਿਖੋ ਕੇ ਪੈਣਾ ਕਿਸੇ ਨਾਲ ਮੇਰੇ ਬਾਰੇ ਏਦਾਂ ਕਿੱਦਾਂ ਖੁੱਲ ਜਾਏਗੀ ਹਾਂ ਧੋਖਾ ਦੇਣ ਵਾਲੀਏ ਧੋਖਾ ਮਿਲੂ